ਸਭ ਗੁਰ ਤੇਰੇ ਬਿਨ ਕੋਈ ਬਿਨ ਗੁਰ ਕੀਤੇ ਬਸ ਆਸ ਪਾਣੀ

अंत न शक्ति कह नाम, अंत न करना देर नाम, अंत न देखण सुन न अंत।

ਇੱਥੇ ਖੱਪ ਪੈਂ ਬੈਠਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਤ ਖਾਈ ਦਾ ਇੱਥੇ ਅੰਬੂਤ ਪੁੱਛਰ ਇਹ ਬੇਦਾਸ ਤਰੀਕਾ ਬੰਦ ਖਲਾਸੀ ਭਾਣਾ।

ਤੇ ਉਹਦਾ ਨਾਮ ਹੁਣ ਕਿਤੇ ਕਿਤੇ ਰਤਨ ਸੁਣਦ ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਸਾਫ ਰਹਿੰਦ ਕਿਤੀਆਂ ਸੁੱਤੀ ਨਾਨਕ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ।

ਅੰਤ ਲੈ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਪਾਇਆ, ਜਾ ਸੁਖ ਕਾਮਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਾਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਾਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ।

ਪਿਆਰੇ ਗਾਵਨ ਤੁਧਨ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨ ਈ

रखे तेरे तारे से तुदनो गावन जो तुद पावन रते तेरे भगत रसाले।

ਕੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ

ਕੀ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ।

ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ।

ਜਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ

ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।

ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਉ ਬਾਚ ਬੇਨਤੀ, ਚੌਪਈ ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਰਹੈ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਵਹੁ, ਆਪ ਹਾਥ ਦੈ ਮੋਹੇ ਬਚਾਵਹੁ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ।

ਭਜਨ ਕੀ ਰਹਿ ਪਿਆਸਾ, ਤੁਮਹਿ ਸ਼ਾਡ ਕੋਈ ਅਵਰ ਨਾ ਧਿਆਉ, ਜੋ ਬਰ ਚਾਹੂੰ ਸੋ ਤੁਮ ਤੇ ਪਾਉ।

ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਟਹੋ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਾਸੋ ਕੀਤੇ, ਕਾਲ ਕੰਟੁਕ ਮਾਰਿਆ।

ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੇ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ।

ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਾਇਓ, ਜਿਸ ਕਾ ਸਬਸ

ਸਤਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ। ਘਰ ਨੌ ਨਿਤਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ। ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਕਿਆਂ ਡਿਠ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾ ਚੁਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਰ ਸਵਾਸਾਂ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ।

ਸਹਿਜ ਖਾਲਸਾ ਜੀ ਸਾਹਿਬ ਤਹ ਤਹ ਰਸ਼ਿਆ ਰਿਆਇਤ ਦੇਗ ਤੇ ਫਤਿਹ ਬਿਰਤ ਕੀ ਪਾਇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸਨਾਨ ਚੁੰਕੀਆਂ ਝੰਡੇ ਪੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੀਮਾ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹਿਨ ਮਾਣਿਓ ਕੇ ਮਾਣ ਨਿਤਾਣਿਓ ਕੇ ਤਾਂ ਨਿਉਟਿਆਂ ਦਿਓ ਸੱਚੇ ਪਿਤਾ ਵਾਹਿਗੁਰੂ ਤਨ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਹੋਈ ਸ਼ਾਮਾਂ ਦੇ ਦੀਵਾਨਾਂ ਦੀ ਆਰੰਭਤਾ ਹੋਈ ਸੰਗਤੀ ਰੂਪ ਵਿੱਚ ਸੰਪੂਰਨ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਨੇ ਸੰਧਿਆ ਵਕਤ ਦਾ ਸਮਾਂ ਜਾਣ ਕੇ ਸੋਦਾ ਰਹਿਰਾ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਵ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਤੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤਕ ਮਾਇਆ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਜੀ ਦੇ ਦਰ ਘਰ ਦੇ ਸੇਵਕ ਗੁਰੂ ਘਰ ਦੇ ਵਜ਼ੀਰ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੁਗਤਾ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਸੇਵਕਾਂ ਨੂੰ ਦੇਹ ਰੁਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ ਪ੍ਰਵਾਨ ਵੇ ਪ੍ਰਵਾਨ ਆਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਅੱਗੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅੱਗਿਆ ਭਹੀ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ
1: ਫਤਿਹ। ਸਤਿਕਾਰਯੋਗ ਸਤ ਸੰਗਤ ਜੀ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵਕਤ ਦਾ ਸਮਾਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਰੋਡ ਵਿੱਚ ਜੁੜ ਬੈਠ ਕੇ, ਘਰਾਂ ਵਿੱਚ ਬੈਠ ਕੇ ਸੋਦਾ ਰਹਿਰਾ ਸਾਹਿਬ ਦੇ ਜਾਪ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ, ਸਤਿਗੁਰੂ ਕਿਰਪਾ ਕਰਨ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ, ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਚੜ ਕੇ ਸੇਵਾ ਕਰ ਰਹੇ ਹੋ। ਹੋਰ ਵੀ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਗੁਰੂ ਘਰ ਦੇ ਵਿੱਚ ਦਸਵੰਧ ਦੀ ਮਾਇਆ ਕੱਢ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਦੂਸਰੀ ਬੇਨਤੀ ਹੈ, ਜਪਜੀ ਸਾਹਿਬ ਦੀ ਕਥਾ ਰੋਜ਼ਾਨਾ ਚੱਲ ਰਹੀ ਹੈ, ਐਤਵਾਰ ਵਾਲੇ ਦਿਨ ਵੀ ਚੇਚੇ ਤੌਰ ਤੇ ਦੁਪਹਿਰ ਦੇ ਸਮੇਂ ਜਪਜੀ ਸਾਹਿਬ ਦੀ ਕਥਾ ਹੁੰਦੀ, ਜ਼ਰੂਰ ਜਿਨ੍ਹਾਂ ਕੋਲ ਸਮਾਂ ਹੈ ਪਹੁੰਚ ਕੇ ਗੁਰੂ ਘਰ ਦੇ ਵਿੱਚ ਵਿਚਾਰਾਂ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀਓ। ਦੂਸਰੀ ਬੇਨਤੀ ਹੈ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਰੂਵਡ ਦਾ ਸਕਾਲਰਸ਼ਿਪ ਫੋਰ ਨਰਸਿੰਗ ਐਂਡ ਵੋਕੇਸ਼ਨਲ ਕੋਰਸਿਸ ਆਫ 1 ਈਅਰ, ਲਾਸਟ ਡੇਟ ਟੂ ਸਬਮਿਟ ਐਪਲੀਕੇਸ਼ਨ ਵਿਦ ਸਪੋਰਟਿੰਗ ਡਾਕੂਮੈਂਟਸ ਇਨ ਅਕਟੂਬਰ 15। ਐਪਲੀਕੇਸ਼ਨ ਆਰ ਅਵੇਲੇਬਲ ਔਨ ਗੁਰਦੁਆਰਾ ਵੈਬਸਾਈਟ ਤੇ, ਤੁਸੀਂ ਜਾ ਕੇ ਇਸ ਐਪਲੀਕੇਸ਼ਨ ਨੂੰ ਸਬਮਿਟ ਕਰ ਸਕਦੇ ਹੋ। ਦੂਸਰੀ ਬੇਨਤੀ, 26 ਸਪਤੰਬਰ ਨੂੰ ਭਾਵ ਕੱਲ ਨੂੰ ਤੰਤਰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ, ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ ਜੀ। ਉਹ 27 ਸਪਤੰਬਰ ਨੂੰ ਤੰਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ, ਇੱਕ ਤੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ, ਦੂਸਰਾ ਨਗਰ ਕੀਰਤਨ 1 ਵਜੇ ਤੋਂ ਲੈ ਕੇ 3 ਵਜੇ ਤੱਕ ਕੱਢਿਆ ਜਾਏਗਾ। ਜ਼ਰੂਰ ਸੰਗਤਾਂ ਦੇ ਚਰਨਾਂ 'ਚ ਬੇਨਤੀ ਪਹੁੰਚਣ ਦੀ ਕਿਰਪਾਲਤਾ ਕਰਨੀ। 27 ਸਪਤੰਬਰ ਨੂੰ ਉਚੇਚੇ ਤੌਰ ਤੇ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਸਾਡੇ ਕੋਲ ਪਹੁੰਚ ਰਹੇ ਨੇ, ਅਤੇ ਭਾਈ ਸਿਮਰਨਜੀਤ ਸਿੰਘ ਜੀ ਖਾਲਸਾ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ ਉਹ ਵੀ ਪਹੁੰਚ ਰਹੇ ਨੇ, ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਆਓ, ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਹੋ ਰਹੀ ਹੈ, ਆਰਤੀ ਕੀਰਤਨ ਕਰ ਰਹੇ ਨੇ ਸਤਿਕਾਰ ਜੋ ਭਾਈ ਸਾਹਿਬ ਭਾਈ ਰਿਛਪਾਲ ਸਿੰਘ ਜੀ ਦੇਹਰਾਦੂਨ ਵਾਲੇ, ਇਹਨਾਂ ਤੋਂ ਬਾਅਦ ਕਥਾ ਕਰਨਗੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ, ਅਖੀਰ ਦਾ ਕੀਰਤਨ ਕਰਨਗੇ ਸਤਿਕਾਰ ਜੋ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਸਾਹਿਬ, 8:30 ਵਜੇ ਤੱਕ ਦੀਵਾਨ ਸਜਣਗੇ। ਜਿਨ੍ਹਾਂ ਕੋਲ ਸਮਾਂ, ਜ਼ਰੂਰ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਕੀਰਤਨ ਸਰਵਣ ਕਰੀਏ ਜੀਓ। ਆ ਬਹੁਤ ਬਹੁਤ ਆਪ ਸੰਗਤਾਂ ਦਾ ਧੰਨਵਾਦ ਜੀ। ਗੁਰੂ ਕੇ ਲੰਗਰ ਚੱਲ ਰਹੇ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

दया दत्त दान जे को पावे

ਕਵਣ ਸਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਰ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ

ਕਿਵ ਕਰ ਆਖਾਂ ਕਿਵ ਸਾਲਾਹੀ ਕਿਉਂ ਵਰਨੀ

ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ

अगर गया ना सो है। वाहिगुरु जी का खालसा, वाहिगुरु जी की फतेह। गुरु रूप, गुरु की साजी नवाजी, सात संगत वड्या भागा वाले होए जे। सतगुरु साहब जी की पावन पवित्र चरण सरण विच हाजरियां भर के सतगुरु साहब जी दे इस इलाही दरबार दे विच, सतगुरु साहब जी की इलाही बाणी करीमो करीम, रहीमो रहीम, फहीमो फहीम, अजीमो अजीम, दानश पजीर, मकीनो मकान, जमीनो जमा, पीरन पीर दस्तगीर, निरंकार स्वरूप इलाही जोत, सिख धर्म दे बानी आदि गुरु, धन धन साहब श्री गुरु नानक देव जी महाराज साहब जी वाली मुबारक रसना तो, जो उस अकाल पुरख का बख्शा होया इलाही शाहकाल जप जी साहब जी विचार सतगुरु जी कृपा करके करवा रहे ने। सतगुरु साहब जी ने इस इलाही पौड़ी च जो कर्मकांडी लोग सी, जिन्हां ने यहोजे कर्म दित्ते सी कि उन्हां कर्मां नूं करदिआं मनुख अपनी किरत करके भी नहीं खा सकता सी। एक ने कहा सी कि नंगे पैरी चलना, अपने मूंह दे उत्ते पट्टी बन लैनी, पानी पीना है तो बहुत कपड़े ना पुण के। सतगुरु साहब जी ने इसी प्रवान नहीं किया। साहब जी कहते कोई यहो जा कर्म करने वाला कोई तीर्थां ते जेडे तीर्थ है नहीं सी, तीर्थ हमारा हर को नाम, तीर्थ का नाम सीगा, लेकिन जो उन्हां स्थानां दे उत्ते बैठ के धूणियां ता के तपस्या कर लगे, दया दे नां थले कर्मकांड आ गया। सिखी दे विच दया जिहड़ी है ना वह बहुत कुट कुट के भरी हुई, पर वह दया नहीं सी हैगी। वो जे दया दे कर्मां नूं और कहना कि मैं दानी हाँ, मैं इस चीज के उत्ते इना दान कर आया। साहब जी कहते इदा जे पाया पहली गल तेन कुछ प्राप्त नहीं हो सकता, कोई तिल मात्र तेन माण मिलया होर कुछ प्राप्त नहीं होया। सतगुरु साहब जी ने इलाही बाणी दे विच जो किसी वड्या ना लै दे छोटे वेट आ जाते हैं। कपाल मोचन का तीर्थ जड़ा है वह ऋषिया मुनिया के मत विच बहुत मनिया हुआ है। जो शिवजी की ऋषिया मुनिया के मत विच बहुत मानता है उन्होंने ब्रह्मा का सिर कलम करन दा ब्रह्म हत्या उतारन वास्ते अनेक पातक हरता, जिस दी बाबत सी कि शिवजी तेरे अनेकां पाप जिहड़े उह गवा दिंदा है, पर हुण आप ही उह पाप दे विच गरसे होए कि मैनूं पाप लग्या होया है ब्रह्मा का सिर कट्टन करके, तो मैं इन उतारना है, तो मैं शायद कपाल मोचन के तीर्थ से स्नान करा उथे जावा तो मेरा ये उतर जाए।
ਤੇ ਉਹ ਇੱਕ ਥਾਂ ਤੇ ਨਹੀਂ ਪਤਾ ਕਿੰਨੇ ਤੀਰਥਾਂ ਤੇ ਗਏ। ਅਲਾਈ ਬਾਣੀ ਦਾ ਫਰਮਾਨ ਹੈ, ਅਣਕ ਪਾਤਕ ਹਰਤਾ ਤੀਰਥ ਤੀਰਥ ਪਰਮਤਾ ਲਹੇ ਨਾ ਪਾਰ ਰਹੀ। ਪਤਾ ਨਹੀਂ ਕਿੰਨਿਆਂ ਤੀਰਥਾਂ ਦੇ ਉੱਤੇ ਭਰਮਦੇ ਹੋਏ, ਜੇ ਕੋਈ ਨੂੰ ਪਾਰ ਨਾ ਲੱਗੇ, ਉਹਨਾਂ ਦਾ ਦਾਗ ਨਹੀਂ ਗਿਆ। ਕਰਮ ਕਰ ਕਪਾਲ ਮਫੀਟਸਰੀ, ਜੇ ਤੇਰਾ ਕਰਮ ਰੋਗ ਏ ਇਹ ਨਹੀਂ ਮਿਟੇਗਾ, ਇਹਦਾ ਤੈਨੂੰ ਲੇਖਾ ਦੇਣਾ ਪਏਗਾ। ਸਤਿਗੁਰ ਸਾਹਿਬ ਜੀ ਨੇ ਸਾਨੂੰ ਵਰਜਿਤ ਕਰ ਦਿੱਤਾ ਕਿ ਜੇ ਏਡੇ ਵੱਡੇ ਤੀਰਥ ਤੇ ਜਿਸ ਰਿਸ਼ੀ ਮੁਨੀ ਦਾ ਏਡਾ ਵੱਡਾ ਨਾਂ ਹੈ, ਨਾ ਉਹ ਆਪਣਾ ਦਾਗ ਗਵਾ ਸਕਿਆ, ਨਾ ਹੀ ਉਹ ਤੀਰਥ ਉਹਦਾ ਦਾਗ ਲਾ ਸਕਿਆ, ਫਿਰ ਐਸੇ ਤੀਰਥ ਨੂੰ ਐਸੇ ਕਰਮ ਕਾਂਡ ਨੂੰ ਸਾਡੇ ਘਰ ਪਰਿਵਾਰ ਔਰ ਭਗਤ ਤਰਲੋਚਨ ਜੀ ਦਾ ਜਨਮ ਵੀ ਬ੍ਰਾਹਮਣ ਖਾਨਦਾਨ ਦੇ ਵਿੱਚ ਹੋਇਆ, ਉਹਨਾਂ ਨੇ ਇਸ ਗੱਲ ਨੂੰ ਰਿਜੈਕਟ ਕਰ ਦਿੱਤਾ ਹੈ। ਤੇ ਉਹਨਾਂ ਦਾ ਮਨ ਕਿੱਥੇ ਆ? ਨਾਮ ਤੇ। ਇਸ ਫੁਰਮਾਨ ਦੇ ਅਖੀਰ ਚ ਉਹਨਾਂ ਨੇ ਫਰਮਾਇਆ ਹੈ, ਪੂਰਵਲੋ ਕਿਰਤ ਕਰਮ ਨਾ ਮਿਟੇ ਰੀ ਗਏ ਹਨ ਤਾਂ ਚੇ ਮੋਹ ਜਾਪੀ ਵਾਲੇ ਰਾਮ ਚੇ ਨਾਮ। ਸਾਹਿਬ ਜੀ ਕਹਿੰਦੇ ਇਸ ਵਾਸਤੇ ਸੁਣਿਆ ਮੰਨਿਆ ਮਨ ਕੀਤਾ ਪਾ, ਤੂੰ ਸਤਿਗੁਰ ਸਾਹਿਬ ਜੀ ਦੀ ਇਲਾਹੀ ਬਾਣੀ ਨੂੰ ਸੁਣਿਆ, ਉਹਦੇ ਇਲਾਹੀ ਫੁਰਮਾਨ ਸੁਣੇ ਆ। ਸੁਣਨ ਤੋਂ ਬਾਅਦ ਕੇਵਲ ਸੁਣਨ ਤੱਕ ਸੀਮਤ ਨਹੀਂ, ਉਹਨੂੰ ਮੰਨੇ ਆ, ਮੰਨੇ ਮਨ ਦੇ ਵਿੱਚ, ਮੰਨੇ ਨੂੰ ਸਿਹਾਰੀ ਰਿਪੇ ਮਨ ਵਿੱਚ, ਤੇਰਾ ਮਨ ਮੰਨ ਗਿਆ ਹੈ ਔਰ ਤੂੰ ਉਹਨਾਂ ਬਚਨਾਂ ਦੇ ਨਾਲ ਪ੍ਰੇਮ ਕੀਤਾ ਹੈ। ਜੇ ਤੂੰ ਉਹਨਾਂ ਬਚਨਾਂ ਨਾਲ ਪ੍ਰੇਮ ਕੀਤਾ ਹੈ ਫਿਰ ਤੇਰੇ ਜਿਹੜੇ ਅੰਦਰ ਦਾ ਤੀਰਥ ਹੈ, ਸਿੱਖੀ ਦੇ ਵਿੱਚ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਹਾ, ਸਿੱਖੀ ਦਾ ਜਿੱਥੇ ਵੀ ਅਸਥਾਨ ਗੁਰੂ ਨਾਨਕ ਸਾਹਿਬ ਦਾ ਬਣਿਆ ਹੈ ਉੱਥੇ ਹੀ ਅੱਠੇ ਪੈਰ ਨਾਮ ਦਾ ਪੈਰਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਰ ਵਕਤ ਇਲਾਹੀ ਨਾਮ ਦੀ ਵਰਖਾ ਹੁੰਦੀ ਹੈ, ਕੇਵਲ ਪਾਣੀ ਨਹੀਂ, ਪਾਣੀ ਦੇ ਨਾਲ ਬਾਣੀ ਹੈ। ਤੇ ਸਤਿਗੁਰ ਸਾਹਿਬ ਜੀ ਨੇ ਜਿੱਥੇ ਸਾਨੂੰ ਬਾਹਰੀ ਅੰਮ੍ਰਿਤ ਸਰੋਵਰ ਰਚ ਕੇ ਦਿੱਤੇ, ਉਹਨਾਂ ਸਰੋਵਰਾਂ ਦੇ ਉੱਤੇ ਸਤਿਗੁਰ ਸਾਹਿਬ ਸਾਨੂੰ ਇਸ਼ਨਾਨ ਬਖਸ਼ੇ ਆ ਔਰ ਇਸ਼ਨਾਨ ਤੋਂ ਬਾਅਦ ਫਿਰ ਸਾਨੂੰ ਅਗਲੇ ਪਾਸੇ ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਈਏ, ਸਰੋਵਰ ਚ ਇਸ਼ਨਾਨ ਕਰੀਏ ਤੇ ਅੱਗੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਨਾਮ ਦਾ ਸਰੋਵਰ ਹੈ, ਉਹਦੇ ਵਿੱਚ ਇਸ਼ਨਾਨ ਹੁੰਦਾ ਹੈ। ਸਾਡੇ ਘਰ ਚ ਬਾਹਰੀ ਸਰੋਵਰ ਤੇ ਅੰਤਰੀਵ ਸਰੋਵਰ ਵੀ, ਜਿਹਦੇ ਨਾਲ ਅਸੀਂ ਅੰਤਰਗਤ ਤੀਰਥ ਮਲ ਨਾਲ ਇਉਂ ਹੀ, ਇੱਕ ਸਾਡਾ ਬਾਹਰੀ ਹੇਮਕੁੰਟ, ਲੇਕਿਨ ਬਾਹਰੀ ਹੇਮਕੁੰਟ ਦੇ ਨਾਲ ਨਾਲ ਬਾਹਰੀ ਸਰੋਵਰਾਂ ਦੇ ਇਸ਼ਨਾਨ ਕਰਨ ਦੇ ਨਾਲ ਨਾਲ ਅਸੀਂ ਅੰਦਰ ਦੇ ਜਿਹੜੇ ਅੰਤਰ ਆਤਮੇ ਆ ਉਹ ਸਰੋਵਰ ਦੇ ਉੱਤੇ ਵੀ ਇਸ਼ਨਾਨ ਕਰਨਾ ਹੈ। ਸਤਿਗੁਰ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਵਿੱਚੋਂ ਹੀ ਵਿਚਾਰ ਲੈ ਕੇ ਔਰ ਇਸ ਭੇਤ ਨੂੰ ਭਾਈ ਗੁਰਦਾਸ ਜੀ ਨੇ ਵੀ ਤੇ ਸਤਿਗੁਰ ਸਾਹਿਬ ਜੀ ਨੇ ਇਲਾਹੀ ਬਾਣੀ ਦੇ ਵਿੱਚ ਵੀ, ਭਾਈ ਗੁਰਦਾਸ ਜੀ ਨੇ ਕਿ ਜਦੋਂ ਤੂੰ ਅੰਤਰ ਦੇ ਸਰੋਵਰ ਤੇ ਇਸ਼ਨਾਨ ਕਰਨਾ ਚਾਹੁੰਦਾ ਹੈ, ਸ਼ਬਦ ਸੁਰਤ ਲਿਵ, ਅੰਦਰ ਦਾ ਸਰੋਵਰ ਤੇ ਇਸ਼ਨਾਨ ਤਾਂ ਹੋਣਾ ਹੈ ਜੇ ਤੂੰ ਸ਼ਬਦ ਦੇ ਨਾਲ ਸੁਰਤ ਜੋੜੀ।
ਗੁਰ ਸਿੱਖ ਸੰਧ ਮਿਲੇ, ਤੇਰੀ ਤੇ ਗੁਰੂ ਦੀ ਸੰਧੀ ਹੋ ਜਾਏਗੀ ਆਪਸ ਚ। ਜਦੋਂ ਤੂੰ ਗੁਰੂ ਕੁਲੂ ਸ਼ਬਦ ਲਿਆ, ਗੁਰੂ ਕੁਲੂ ਸ਼ਬਦ ਲੈਣਾ ਹੈ ਤੇ ਫਿਰ ਉਸ ਸ਼ਬਦ ਦੇ ਨਾਲ ਆਪਣੀ ਤੂੰ ਲਿਵ ਜੋੜਦੀ। ਸਾਡੇ ਅੰਦਰ ਉਹ ਸਾਨੂੰ ਛਲਣ ਵਾਲੇ ਬੈਠੇ ਹੋਏ ਨੇ। ਉਹ ਮਨੁੱਖ ਆਪਣੀ ਤਾਕਤ ਨਾਲ ਆਪ ਨਹੀਂ ਪਜਾ ਸਕਦਾ। ਇਲਾਹੀ ਬਾਣੀ ਦਾ ਫੁਰਮਾਨ ਹੈ, ਜੇ ਚਾਹੁੰਦਾ ਹੈ ਇਹ ਅੰਦਰ ਚਲੇ ਜਾਣ ਤੇ ਮੇਰਾ ਉਹ ਅੰਦਰ ਦੇ ਤੀਰਥ ਇਸ਼ਨਾਨ ਹੋਵੇ ਤੇ ਸਤਿਗੁਰ ਸਾਹਿਬ ਜਾ ਕੇ ਬਚਨੇ ਇਲਾਹੀ ਬਾਣੀ ਦਾ ਗੁਰ ਕਾ ਸ਼ਬਦ ਅਰਿਦ ਅੰਤਰ ਧਾਰਾ ਹੈ, ਪੰਚ ਜਣਾ ਸੇ ਸੰਗ ਨਿਵਾਰੇ। ਜਦੋਂ ਤੂੰ ਗੁਰੂ ਕੇ ਸ਼ਬਦ ਨੂੰ ਆਪਣੇ ਅੰਦਰ ਧਾਰਨ ਕਰੇਗਾ, ਉਹ ਸ਼ਬਦ ਆਪਣੇ ਆਪ ਹੀ ਤੇਰੇ ਉਹਨਾਂ ਪੰਜਾਂ ਤੋਂ ਤੂੰ ਨਿਵਾਰਕ ਨਿਰਲੇਪ ਕਰ ਦੇਣਗੇ। ਦਸ ਇੰਦਰੀ ਕਰ ਰਾਖੇ ਵਾਸ, ਜਿਹੜੀਆਂ ਤੇਰੀਆਂ ਇੰਦਰੀਆਂ ਨੇ ਵਸ ਵਿੱਚ ਨਹੀਂ, ਗੁਰੂ ਕਿਰਪਾ ਕਰੇਗਾ ਕਿ ਤੇਰੀਆਂ ਇਹ ਇੰਦਰੀਆਂ ਵੀ ਤੇਰੇ ਵਸ ਵਿੱਚ ਹੋ ਜਾਣਗੀਆਂ। ਤੇਰੇ ਕੰਨ ਕਹਿਣਗੇ ਕਿ ਹੁਣ ਮੈਂ ਉਹ ਕੁਛ ਨਹੀਂ ਸੁਣਨਾ, ਤੇਰੀ ਰਸਨਾ ਕਹੇਗੀ ਮੈਂ ਉਹ ਕੁਛ ਨਹੀਂ ਬੋਲਣਾ। ਦਸ ਇੰਦਰੀ ਕਾ ਰਾਖੇ ਵਾਸ ਤਾਂ ਕਿ ਆਤਮੇ ਹੋਏ ਪ੍ਰਕਾਸ਼, ਆਤਮ ਮਨ ਤੇਰੀ ਮਨ ਦੇ ਵਿੱਚ ਪ੍ਰਕਾਸ਼ ਹੋਵੇਗਾ। ਲੇਕਿਨ ਜਦੋਂ ਤੂੰ ਗੁਰੂ ਕੋਲ ਆਇਆ, ਗੁਰੂ ਕਾ ਸ਼ਬਦ ਸੁਣਿਆ, ਗੁਰੂ ਕੋਲ ਲਿਆ, ਮੰਨਿਆ, ਪ੍ਰੇਮ ਕੀਤਾ, ਹੁਣ ਤੂੰ ਪ੍ਰੇਮ ਨਾਲ ਉਸ ਇਲਾਹੀ ਸ਼ਬਦ ਨਾਲ ਜੁੜ ਕੇ ਬੈਠਾ, ਤੂੰ ਆਪਣਾ ਧਿਆਨ ਟਿਕਾਇਆ। ਸ਼ਬਦ ਸੁਰਤ ਲਿਵ ਗੁਰਸਿੱਖ ਸੰਗ ਮਿਲੇ, ਪੰਚ ਪਰਪੰਚ ਮਿਟੇ। ਪਰਪੰਚ ਜਿਹੜੇ ਛਲਣ ਵਾਲੇ, ਜਿਹੜੇ ਤੇਰੀ ਇਸ ਕੀਮਤੀ ਜ਼ਿੰਦਗੀ ਨੂੰ ਛਲੀ ਜਾ ਰਹੇ ਨੇ, ਉਹ ਉਹ ਸ਼ਬਦ ਹੀ ਤਾਸ ਕਰ, ਉਹਦੇ ਨਾਮ ਹੀ ਤਾਸ ਕਰਕੇ ਆਪਣੇ ਆਪ ਖਤਮ ਹੋਣਗੇ। ਪੰਚ ਪ੍ਰਧਾਨੇ ਹੈ, ਹੁਣ ਤੇਰੇ ਅੰਦਰ ਉਹ ਪੰਜ ਮਿਟ ਕੇ ਸੱਤ ਸੰਤੋਖ, ਦਇਆ, ਧਰਮ, ਧੀਰ ਜਿਹੜਾ ਹੈ ਉਹ ਤੇਰੇ ਅੰਦਰ ਪ੍ਰਧਾਨ ਹੋਣਾ ਸ਼ੁਰੂ ਹੋ ਜਾਏਗਾ, ਇਹ ਤੇਰੇ ਅੰਦਰ ਪੈਦਾ ਹੋਣਗੇ। ਜਦੋਂ ਇਹ ਤੇਰੇ ਅੰਦਰ ਪੈਦਾ ਹੋਏ, ਉਦੋਂ ਤੈਨੂੰ ਫਿਰ ਮਾਇਆ ਉਹ ਬ੍ਰਹਮ ਸਮ, ਹੁਣ ਤੈਨੂੰ ਦੋ ਲੱਗਦੇ ਆ, ਹੁਣ ਤੈਨੂੰ ਬਗਾਨਾ ਵੀ ਦਿਸਦਾ ਹੈ, ਹੁਣ ਤੇਰੇ ਅੰਦਰ ਵੈਰ ਵਿਰੋਧ ਦੀ ਭਾਵਨਾ ਵੀ ਜਿਹੜੀ ਆਉਣਾ ਹੈ, ਫਿਰ ਤੈਨੂੰ ਸਾਰਾ ਕੁਛ ਉਸ ਵਾਹਿਗੁਰੂ ਅਕਾਲ ਪੁਰਖ ਦਾ ਐਸੀ ਕਿਰਪਾ ਹੋਏਗੀ ਕਿ ਤੈਨੂੰ ਕੋਈ ਫਰਕ ਨਹੀਂ ਸੇਗਾ, ਫਿਰ ਦਸਮ ਦੁਆਰ ਤੇ ਜਾਣਾ ਵੀ ਨਹੀਂ ਰਹੇਗੀ। ਭਾਈ ਸਾਹਿਬ ਨੇ ਕਈ ਪੰਕਤੀਆਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਦਸਮ ਦੁਆਰ ਤੋਂ ਅੱਗੇ ਜਾਣਾ ਹੈ। ਮਾਇਆ ਉਹ ਬ੍ਰਹਮ ਸਮ ਦਸਮ ਦੁਆਰ ਪਾਰ, ਅਨਹਤ ਬਾਜਤ ਨਿਸ਼ਾਨੇ ਹੈ। ਫਿਰ ਤੂੰ ਇਸ ਸੰਸਾਰ ਦੀ ਗੱਲ ਉੱਤੋਂ ਅੱਗੇ ਲੱਗ ਜਾਏਗਾ। ਸੰਸਾਰ ਦੇ ਜਿਹੜੇ ਭਰਮ ਨੇ, ਭਾਗੇ ਉਹ ਭਰਮ ਭੇਦ ਕਾਲ ਕਰਮ ਖੇਦ, ਜਿਹੜੇ ਇਸ ਸੰਸਾਰ ਦੀ ਵਿਰਤੀ ਵਿੱਚ ਭਰਮ ਬਣੇ ਹੋਏ ਸੀ, ਜਦ ਤੂੰ ਉਸ ਗੁਰੂ ਕੇ ਸ਼ਬਦ ਨੂੰ ਸੁਣਿਆ ਤੇ ਮੰਨਿਆ, ਮੰਨ ਕੇ ਉਸਨੇ ਪ੍ਰੇਮ ਨਾਲ ਲਿਵ ਜੋੜੀ ਹੈ, ਫਿਰ ਤੇਰੇ ਭਰਮ ਖਤਮ ਹੋ ਗਏ, ਕਾਲ ਦਾ ਡਰ ਵੀ ਤੈਨੂੰ ਖਤਮ ਹੋ ਗਿਆ, ਜਿਹੜਾ ਕਾਲ ਵੱਡਿਆਂ ਵੱਡਿਆਂ ਨੂੰ ਖਾ ਗਿਆ, ਹੁਣ ਤੈਨੂੰ ਕਾਲ ਦਾ ਡਰ ਨਹੀਂ ਹੈ। ਲੋਕ ਵੇਦ ਉਲੰਘ, ਮਨੁੱਖ ਆਮ ਤੌਰ ਤੇ ਲੋਕ ਲੱਜਿਆ ਪਾਲਦਾ ਹੈ ਕਿ ਮੈਨੂੰ ਲੋਕ ਕੀ ਕਹਿਣਗੇ ਵੀ ਕੀ ਹੋਇਆ। ਲੋਕ ਵੇਦ ਉਲੰਘ ਅਦੋਤ ਗੁਰ ਗਿਆਨੇ ਹੈ, ਤੇਰੇ ਅੰਦਰ ਗੁਰੂ ਕਾ ਗਿਆਨ ਆਏਗਾ। ਹੁਣ ਜਦੋਂ ਗੁਰੂ ਦਾ ਬਖਸ਼ਿਆ ਹੋਇਆ ਗਿਆਨ ਆਏਗਾ, ਉਦੋਂ ਤੂੰ ਅੰਤਰ ਆਤਮੇ ਇਸ਼ਨਾਨ ਕਰੇਗਾ। ਉਨ ਮਨ ਮਗਨ
गगन, फिर तेरा मन गगन की है उपर उच्चा, तेरी ऊंची आत्मक अवस्था जी है ना वो होएगी जगमग जोत। उस वाहेगुरु अकाल पुरख ने तेरे अंदर जोत नदानी है, परम नदाने है, तो वो परम खजाने नु पा लेवेगा। अंतरगत तीर्थ मल नाव जिहड़े साडे गुरु गोबिंद सिंह महाराज का बचन ने उहदे भी अंतरी वर्थ ने, सपत सरिंग सोबत है तहां। हुण इक तां सी बाहरी सत चोटियां वेखियां, सुनो सपत सरोवर थापे, वो सुन वाहिगुरु अकाल पुरख ने हुण सपत सरोवर जो थापे आ, उथे सप्त सरिंगे इथे सप्त सरोवर है। जिन साजे विचारे आप, उदी विचार वो ही जानता है, वो दुनिया के सत सरोवर नहीं है, वो दुनिया के सत समुंदर नहीं है, क्योंकि उदे विच कौन इस तित सत सार उना सत्तां सरोवरां दे विच, उना सत्तां चूटियां दे उत्ते तित सत सार गुरमुख। हुण गुरमुख वो है जिन्हें गुरुकुल दीख्या लै ली। असीं बेशक आम कह दें गुरु घर तक सेवादार हो सकता, सेवक हो सकता है, पर गुरमुख की पदवी उदो मिलती है जदों गुरु नानक नूं सब कुछ आके सौंक के गुरु दीख्या लै ली। तित सत सार गुरमुख मनुआ नावै बोहड़ जाउण ना पाइंदा। दोबारा उन्हों आखे भी वह दुनिया विच आजे नहीं आएगा, वह यह तो नहीं दसेगा भी किहो जा आनंद आ रहा। उन्हों ए पुछया जावे कवन बनी नी तेरी लाली, कवन रंग तू भई गुलाली, वह कहेगा फिर दुनिया का सब कुछ छड़ दे, श्री गुरु दर्श ध्यान ध्यान आप अटका गुरु वाल, गुरु वाल नूं आ, आ दुनिया दिते हुए खट दर्श, दुनिया दित्तियां हुई गल्लां जिहड़ियां ने वो तेनू किते नूं पहुंचा सकदे, उन्हां आप कुछ नहीं देखिया है, उन्हां दे आप मन दे टका जिहड़े आ वो नहीं बने है। सकल दर्श सम दर्श दिखाए हैं, वो तेनू हर तेनू हर पासों एको जहा दिखाएगा, तेनू कोई बगाना एक दूजा कोई नजर जड़ नहीं आया। श्री गुरु शब्द जिहड़ा गुरु का शब्द है वो तेनू आखे भी दुनिया का कोई शब्द तेन सारे शब्दों का ज्ञान दे देवे नहीं हो सकता, लेकिन एक गुरु का शब्द है। श्री गुरु शब्द पंच शब्द ज्ञान गम सर्व शब्द अनहद समझाए, गुरु शब्द ने जब तू लिब जोड़ेगा। इसे करे कहते हैं सज्जन प्यारिया तेनू अमृत वेले पहला कोई दस मिनट पंद्रह मिनट अद्धा घंटा जिन तरह हुंदा उन्ने चर सब सुरता अभ्यास करना, जे तू इस मार्ग परमार्थ के मार्ग के उत्ते अगे वधना चाहना है तो फिर यह जरूरी है। फिर तू अंतर आत्मे उस तीर्थ उत्ते इशनान करेगा, जदों अंतर आत्मी तीर्थ इशनान करेगा फिर तेन गुण अपने नहीं दिसणगे, फिर सब गुण तेरे मैं ना ही कोई। हे वाहिगुरु गुण सारे जेड़े आ वो तेरे आ, मेरा कोई गुण नहीं है, मेरे अंदर ते औगण ने। मेरे साहिबा कौन जाने गुण तेरे, कहे न जानी अवगुण मेरे, मैं अवगुणा का भरिया हुआ। उदों अपने आप इं बयान करेगा, मंझ कुचजी अमावन डोसड़े हूं क्यों सहरावन जाऊं, मेरे अंदर अवगुण ने मैं कुचजा वा, इस वास्ते मैनू तेरे आनंद की प्राप्ति जिहड़ी है वो नहीं हुंदी पई, मैं मेरे च दोष ने। विण गुण कीते
भगत ना होए, गुरु के गुण धारण किए बिना। गुरु के गुण ता मिलने आ जे तू गुरु को आया। वैसे भी तुसी जेड़ी खंडे बाटे दी रहत है, जिड़िया पांच रहता ने ये गुण ने, जिड़िया बजरक रहता ने ये अवगण ने। सानू गुणा ने धारणी कराया है ते अवगुणा का त्याग कराया है। एक मिसाल सतगुरु साहब जी ने साडे घर च बहुत नेड़ियों दिती है, गुण जंज लाड़ नाल सोहे पर खमोणिए लिया। एक लाड़ा एक बराती, एक नाम जो तेरा अभ्यास है, एक ओ वाहेगुरु अकाल पुरख ओदे गुण जिहड़े तुम दिते आ उन्होंने धारना। भगत भगती बंदगी, वो गुणा धारण किए बिना भी तेरी भगती प्रवान नहीं चढ़ सकती। स्वस्थ आठ बाणी बरमाओ, स्वस्थ कल्याण स्वरूप स्वस्थ। जिहड़ा वाहेगुरु कल्याण करने वाला कौन है? केवल वह वाहेगुरु, उहदे तो बिना आठ माया, माया विच अही सारे हां। माया नो नाम गर्भ जोन का, जिन्ने जी जूनी च आ गए। फिर उस ब्रह्म वाहेगुरु अकाल पुरख की जिहड़ी बाणी है, तेरे मुख विचों ओदी अलाही बाणी दी आवाज आवे। तेरे वास्ते सब कुछ बाणी होवे, कोई होर चाक ना होवे। तू ये आखें वाहो वाहो बाणी निरंकार है, तिस जेवड अवर ना कोए, गुरमुख बाणी ब्रह्म है, शब्द मिलावा होए। कि मेरे वास्ते परमेश्वर, मेरे वास्ते सब कुछ, कल्याण स्वरूप सतगुरु साहब जी की बख्शी हुई बाणी है, मेरे वास्ते होर कोई मैं किसी की लोड़ नहीं है। सत सुहान सदा मन चाओ, सत सदीव काल होंद वाला, जड़ा सदा सुहावना है। जो तू उदे नाल मन जोड़िया, याद रखी उदो तू भी सदीव काली हो जाएगा। एक दिन अगे विचार सांझी कीती सी कि बाबा दीप सिंह दे माता पिता 1675 च गुरु तेग बहादुर साहब शहीद होए सी। हर सिख की अवस्था जिहड़ी है ना, वो इको जी नहीं होंदी। जिवें जिवें गुरु कोले आउंदा, गुरु कोलो ज्ञान मिलदा, तिवें तिवें उहदी अवस्था अगे होंदी। इतिहास ते पन्निया है कि 1676 दे विच बाबा दीप सिंह दे माता पिता जिहड़े सीगे, वो गुरु तेग बहादुर साहब महाराज साहब की शहादत अफसोस करने वास्ते आए से। लेकिन की सी, एक घर हर सोग तो न्यारा सी। जदों गुरु तेग बहादुर महाराज साहब का सीस आया, कलगीधर पातशाह ने उदों ही कहता सी कि कोरोना रस विच नहीं आउणा किसे ने, ये वाहेगुरु अकाल पुरख का भाणा, एक घर भाणा मनण वाला है। हुण जदों ने ऐसी अवस्था देखी, कितने कलगीधर पातशाह दे कोल बेनती कीती सी कि सच्चे पातशाह कृपा करो साडी पीढ़ी अगे चले। वो एवें नहीं एडी वड्डी बुजुर्ग उम्र च खंडा वाह गया, तू कुछ मंगना है जे तेरा मन मिल दे गुरु कोल आके मंगी, वो चीज मंगी हुई तेरे चार चंद्रव तेरा नां ऊंचा करेगी, तेरा जन्म प्रवान करेगी। सतगुरु साहब जी ने उस दिन उन्होंने कहा सी, इतिहासकारा ने उथे नाल इलाही फरमान जोड़िया होया है कि कलगीधर पातशाह ने फरमाया तुहाडे घर एहो जी रूह आउणी है, इस वास्ते बंदगी करो। होर अचरज कथा महा अनुप्रात्मा पार ब्रह्म का रूप, साडे अर्गा हुंदा डोल जांदा। 1676 च बचन हुंदे आ ते बाबा दीप सिंह का जन्म 1682 च हुंदा जाके। हुण जदों इहो जी अवस्था होवे उदों ओ सिख भी सदीव काल है। गुरु आद जुगा दे ते जिहड़ा सिख गुरु नाल लग गया ओ भी आद जुगा दे। साहब जी कहिंदे उदों ओ साते ओ सुहावना है,
ਤੇ ਤੂੰ ਵੀ ਸਦਾ ਹੈ ਤੇ ਤੇਰਾ ਮਨ ਵੀ ਸਦਾ ਚਾਓ ਖੇਡ ਚ ਰਹੇ ਚਿੰਤਾ ਹੋਏਗੀ। ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ। ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜਿੱਥੇ ਗਏ ਕਿਤੇ ਇਲਾਹੀ ਬਾਣੀ ਦੀ ਵਿਚਾਰ ਕੀਤੀ, ਉਸ ਪਰਮੇਸ਼ਰ ਦੇ ਗੁਣਾਂ ਦਾ ਵਿਖਿਆਨ ਕੀਤਾ, ਤੇ ਉਸ ਵੇਲੇ ਉਹਨਾਂ ਸਿੱਧਾਂ ਨੇ ਉਹਨਾਂ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਅੱਗੇ ਸਵਾਲ ਰੱਖੇ ਕਿ ਜਿਹਦੀਆਂ ਏਡੀਆਂ ਏਡੀਆਂ ਵੱਡੀਆਂ ਬਖਸ਼ੀਆਂ ਸੁਣਾਉਂਦੇ ਜੇ। ਫਿਰ ਉਹਨਾਂ ਨੇ ਆਪਣੇ ਦਿਮਾਗ ਨਾਲ ਬੜੇ ਤਕੜੇ ਸਵਾਲ ਕੀਤੇ, ਜਿੱਡੇ ਸਵਾਲ ਤਕੜੇ ਸਿੱਧ ਗੋਸ਼ਟ ਵਿੱਚ ਨੇ ਨਾ। ਜੇ ਕਿਤੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਉਹਨਾਂ ਦੇ ਜਵਾਬ ਨਾ ਦਿੰਦੇ ਤੇ ਸਾਡੇ ਕੋਲੋਂ ਜਵਾਬ ਨਹੀਂ ਸੀ ਆਉਣੇ। ਹੁਣ ਸਤਿਗੁਰ ਸਾਹਿਬ ਅੱਗੇ ਇਹ ਵੀ ਵੱਡਾ ਸਵਾਲ ਏ, ਤੇ ਇੱਥੋਂ ਹੀ ਸਾਡਾ ਅਕੀਦਾ ਵੱਧ ਜਾਣਾ ਚਾਹੀਦਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਸਾਰੇ ਵੇਦ ਪੁਰਾਣ ਕਿਤੇਬ ਕੁਰਾਨਾਂ ਨੂੰ ਚੈਲੰਜ ਕਰ ਦਿੱਤਾ ਹੈ। ਉਹਨਾਂ ਨੇ ਸਵਾਲ ਕੀਤਾ ਕਿ ਜਿਸ ਦਿਨ ਇਹ ਧਰਤੀ ਪੈਦਾ ਹੋਈ, ਇਹ ਪਰਜਾ ਪੈਦਾ ਹੋਈ, ਉਹ ਕਿਹੜਾ ਵੇਲਾ ਸੀ, ਕਿਹੜਾ ਵਕਤ ਸੀ, ਕਿਹੜੀ ਤਰੀਕ ਸੀ, ਕਿਹੜਾ ਵਾਰ ਸੀ। ਕਈ ਵੱਡੀਆਂ ਹਿਸਾਬੀਆਂ ਨੇ ਹਿਸਾਬ ਵੀ ਲਾਇਆ ਪਰ ਉਹ ਕੱਚੀਆਂ ਗੱਲਾਂ ਨੇ। ਕਿਸੇ ਨੇ ਕਿਹਾ 5000 ਸਾਲ ਹੋਈ ਏ, ਲੇਕਿਨ ਕੋਈ ਦੱਸ ਨਹੀਂ ਸਕਦਾ। ਤੇ ਸਤਿਗੁਰ ਸਾਹਿਬ ਜੀ ਨੇ ਕਿਹਾ ਵੀ ਜਿੰਨੇ ਤੁਸੀਂ ਧਰਮ ਦੇ ਨਾਂ ਤੇ ਗ੍ਰੰਥ ਲਿਖੇ ਹੋਏ ਆ, ਚਾਹੇ ਉਹ ਵੇਦ ਲਿਖੇ ਆ, ਚਾਹੇ ਉਹ ਸ਼ਾਸਤਰ ਲਿਖੇ ਆ, ਚਾਹੇ ਉਹ ਸਿਮਰਤੀਆਂ ਲਿਖੀਆਂ ਨੇ, ਕੁਰਾਨ ਲਿਖਿਆ ਹੈ, ਤੁਸੀਂ ਉਹ ਚ ਕੋਈ ਵੀ ਕੱਢ ਕੇ ਦਿਖਾ ਨਹੀਂ ਸਕਦੇ ਵੀ ਉੱਥੇ ਕਿਸੇ ਤੇ ਲਿਖਿਆ ਹੋਵੇ ਵੀ ਇਸ ਤਰੀਕ ਨੂੰ ਇਸ ਵਾਰ ਨੂੰ ਧਰਤੀ ਪੈਦਾ ਹੋਈ ਸੀਗੀ। ਨਹੀਂ, ਨਾ ਉਦੋਂ ਸਮਾਂ ਹੈ ਸੀ, ਨਾ ਵਾਰ ਹੀ ਹੈ ਸੀ। ਕਵਣ ਸੇ ਰੁੱਤੀ ਮਾਹੋ ਕਵਣ ਜਿੱਤ ਹੋਆ ਆਕਾਰ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਜੋ ਫਰਮਾਇਆ, ਵੇਲ ਨਾ ਪਾਇਆ ਪੰਡਤੀ। ਜਿੰਨੇ ਵੀ ਪੰਡਿਤ ਹੋਏ ਆ, ਜਿਨ੍ਹਾਂ ਨੇ ਧਰਮ ਦੇ ਗ੍ਰੰਥ ਲਿਖੇ ਆ, ਕਿਸੇ ਵੀ ਗ੍ਰੰਥ ਵਿੱਚ, ਕਿਸੇ ਵੇਦ ਵਿੱਚ, ਸ਼ਾਸਤਰ ਦੇ ਵਿੱਚ ਕੋਈ ਵੇਲਾ ਨਹੀਂ ਪਾ ਸਕਿਆ ਵੀ ਕਿਸੇ ਵੇਲੇ ਲਿਖਿਆ। ਜੇ ਹੋਵੇ ਲੇਖ ਪੁਰਾਣ, ਜੇ 18 ਪੁਰਾਣ ਲਿਖਿਆ, ਕਿਸੇ ਵਿੱਚ ਵੀ ਇਹ ਨਹੀਂ ਦੱਸਿਆ ਗਿਆ ਕਿ ਧਰਤੀ ਕਦੋਂ ਪੈਦਾ ਹੋਈ। ਦੂਜੀ ਦੁਨੀਆ ਇਸਲਾਮ ਦੀ ਕਿ ਜੇ ਕਾਜ਼ੀਆਂ ਨੇ ਕੁਰਾਨ ਲਿਖੇ ਆ ਤੇ ਕਿਸੇ ਕੁਰਾਨ ਦੇ ਵਿੱਚ ਇਹ ਨਹੀਂ ਦੱਸ ਸਕਿਆ। ਵਕਤ ਨਾ ਪਾਇਓ ਕਾਜ਼ੀਆ ਜੇ ਲਿਖਣ ਲੇ ਕੁਰਾਨ। ਜਿਨ੍ਹਾਂ ਨੇ ਕੁਰਾਨ ਲਿਖਿਆ ਉਹਨਾਂ ਵੀ ਨਹੀਂ, ਜਿਹੜੇ ਜੋਗੀ ਜਨ ਤਾਂ ਜਿਹੜੇ ਚੂੜਕਾਣੇ ਝਿੜੀ ਵਾਲੇ ਸੀ ਨਾ ਉਹਨਾਂ, ਹਾਂ ਉਹਨਾਂ ਦਾ ਹੱਠ ਸੁਮੇਰ ਪਰਬਤ ਵਾਲਿਆਂ ਨਾਲੋਂ ਬਹੁਤ ਤਕੜਾ ਸੀਗਾ, ਉਹ ਮੰਗਣ ਨਹੀਂ ਜਾਂਦੇ। ਕਈਆਂ ਦੀ ਮੌਤ ਹੋ ਗਈ ਹੋਈ ਸੀ, ਕਈਆਂ ਦੇ ਸਰੀਰ ਸੁੱਕ ਕੇ ਪਿੰਜਰ ਬਣ ਗਏ ਹੋਏ ਸੀ। ਹੁਣ ਅਸੀਂ ਵੀ ਕਹਿੰਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਵਿਹਲੜਾ ਲੰਗਰ ਛਕਾਉਣਾ ਸੀ, ਨਹੀਂ ਲੰਗਰ ਨਹੀਂ ਵਿਹਲੜਾ ਛਕਾਉਣਾ ਸੀ, ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਸਿੱਧੇ ਰਸਤੇ ਤੇ ਪਾਉਣਾ ਸੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਗਏ। ਅਸੀਂ ਕਈ ਵਾਰੀ ਇਉਂ ਕਹਿੰਦੇ ਹਾਂ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਪਹਿਲਾ ਪੰਗਤ ਪਾਛੇ ਸੰਗਤ, ਨਹੀਂ ਇਹ ਸਿਧਾਂਤ ਗੁਰੂ ਨਾਨਕ ਸਾਹਿਬ ਦਿੱਤਾ ਹੋਇਆ ਸੀ ਕਿ ਪਹਿਲੇ ਪੰਗਤ ਪਾਛੇ ਸੰਗਤ। ਉਹ ਕੋਈ ਲੰਗਰ ਇੱਕ ਦਿਨ ਨਹੀਂ ਚੱਲਿਆ ਕਿਉਂਕਿ ਉਹਨਾਂ ਨੂੰ ਤਾਂ ਭਾਰੀ ਖੁਰਾਕ ਹਜੇ ਵੀ ਨਹੀਂ ਹੋ ਸਕਦੀ ਸੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਹਲਕੀ ਗਿਜਾ ਖਵਾ ਕੇ ਉਹਨਾਂ ਨੂੰ ਪਹਿਲਾਂ ਬੈਠਣ ਜੋਗੇ ਕੀਤਾ। ਜਦੋਂ ਉਹ ਬੈਠੇ ਹੋ ਗਏ ਉਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਉਚਾਰਨ ਕੀਤਾ, ਜੋਗ ਜੁਗਤ ਏਵ ਪਾਵਸਥਾ। ਜਿਹੜੇ ਤੁਸੀਂ ਜੋਗ ਉਸ ਵਾਹਿਗੁਰੂ ਨਾਲ ਮਿਲਾਪ ਦੀਆਂ ਗੱਲਾਂ ਕਰਦੇ ਜੇ, ਉਹ ਆ ਕੰਧ ਮੂਲ ਖਾ ਕੇ ਆਪਣੇ ਪ੍ਰਾਣ ਲਾ ਕੇ ਇਹ ਤੇ ਮਨ ਹੱਠ ਕਰਮ ਨੇ, ਇਹਦੇ ਨਾਲ ਪ੍ਰਾਪਤ ਨਹੀਂ ਹੋ ਸਕਦੀ।
ਜੋਗ ਜੁਗਤ ਇਵ ਪਾਵਸ ਦਾ ਏਕ ਸ਼ਬਦ ਦੂਜਾ ਹੁਰਨਾਸ਼ ਕੇਵਲ ਇੱਕ ਸ਼ਬਦ ਹੈ ਉਹ ਵੀ ਗੁਰੂ ਦਾ ਅਕਾਲ ਪੁਰਖ ਦਾ ਉਸ ਸ਼ਬਦ ਦੇ ਰਾਹੀਂ ਤੁਸੀਂ ਉਹਨੂੰ ਮਿਲ ਸਕਦੇ ਦੂਜਾ ਹੁਰਨਾਸ਼ ਹੋਰ ਕੋਈ ਨਹੀਂ ਗਾ ਕੰਧ ਮੂਲ ਮਨ ਲਾਵਸਤਾ ਤੁਸੀਂ ਆ ਕੰਧ ਮੂਲ ਲਾ ਖਾ ਕੇ ਆਪਣੇ ਸਰੀਰ ਨੂੰ ਦੁੱਖ ਦੇਣ ਤੇ ਲੱਗੇ ਹੋਏ ਜੇ ਸਰੀਰ ਨੂੰ ਦੁੱਖ ਦਿਆਂ ਉਸ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਉਹਦੇ ਨਾਲ ਪ੍ਰੇਮ ਕੀਤਿਆਂ ਪ੍ਰਾਪਤੀ ਹੁੰਦੀ ਹੈ ਤੇ ਜੋਗੀ ਜਣੋ ਥਿੱਤ ਵਾਰ ਨਾ ਜੋਗੀ ਜਾਣੇ ਤੁਹਾਡਾ ਕੋਈ ਜੋਗੀ ਜਿੰਨੇ ਜੋਗੀ ਤੁਸੀਂ ਕੱਢ ਲਓ ਕਿਸੇ ਨੂੰ ਇਹ ਨਹੀਂ ਪਤਾ ਕਿਸੇ ਨੇ ਨਹੀਂ ਲਿਖਿਆ ਰੁੱਤ ਮਾਹੋ ਨਾ ਕੋਈ ਕੋਈ ਵੀ ਰੁੱਤ ਮਹੀਨਾ ਤਰੀਕ ਵਾਰ ਨਹੀਂ ਦੱਸ ਸਕਦਾ ਜਾ ਕਰਤਾ ਜਿਸ ਕਰਤੇ ਵਾਹਿਗੁਰੂ ਨੇ ਸਿਰ ਠੀਕੋ ਸਾਜੇ ਜਿਨ੍ਹੇ ਇਹ ਸ੍ਰਿਸ਼ਟੀ ਸਾਜਨਾ ਕੀਤੀ ਏ ਆਪੇ ਜਾਣੇ ਸੋਈ ਉਹ ਵਾਹਿਗੁਰੂ ਅਕਾਲ ਪੁਰਖ ਹੀ ਜਾਣਦਾ ਹੁਣ ਹੈਰਾਨਗੀ ਦੀ ਗੱਲ ਇਹ ਆ ਕਿ ਜਿਸ ਵਾਹਿਗੁਰੂ ਅਕਾਲ ਪੁਰਖ ਨੇ ਇਸ ਸ੍ਰਿਸ਼ਟੀ ਰਚਨਾ ਕੀਤੀ ਏ ਉਹਦੇ ਤਾਂ ਪੈਦਾ ਹੋਇਆ ਕਿਸੇ ਨੂੰ ਪਤਾ ਨਹੀਂ ਵੀ ਕਿਹੜਾ ਵਾਰ ਸੀ ਕਿਹੜੀ ਤਰੀਕ ਸੀ ਕਿਹੜਾ ਦਿਨ ਸੀ ਕਿਹੜਾ ਸਮਾਂ ਸੀ ਤੇ ਜਿਹਨੇ ਸਾਜਨਾ ਕੀਤੀ ਉਹਦਾ ਜਨਮ ਦਿਨ ਮਨਾਤੇ ਅਸੀਂ ਤੇ ਸਤਿਗੁਰ ਸਾਹਿਬ ਦੇ ਘਰ ਦੇ ਵਿੱਚ ਇਹਨੂੰ ਭਾਈ ਗੁਰਦਾਸ ਜੀ ਨੇ ਖੰਡਨ ਕੀਤਾ ਕਿ ਜੇ ਸ੍ਰਿਸ਼ਟੀ ਦਾ ਪਤਾ ਨਹੀਂ ਤੇ ਸ੍ਰਿਸ਼ਟੀ ਨੂੰ ਸਾਜਣ ਵਾਲਿਆ ਜਨਮ ਦਿਨ ਕਿਵੇਂ ਬਣਾਤਾ ਤੇ ਉਹ ਜਨਮ ਮਰਨ ਦੇ ਵਿੱਚ ਆਉਂਦਾ ਹੀ ਨਹੀਂ ਆਦਤ ਸੋਮ ਭੋਮ ਬੁੱਧ ਹੂੰ ਬ੍ਰਹਿਸਪਤ ਸ਼ੁਕਰ ਸਨੀਚਰ ਸਾਤੋ ਬਾਰ ਬਾਰ ਟਲੀਨੇ ਹੈ ਤੁਸੀਂ ਸੱਤ ਵਾਰ ਵੰਡ ਦਿੱਤੇ ਆ ਇੱਕ ਵਾਰ ਸੂਰਜ ਦਾ ਕਰਤਾ ਹੈ ਕੋਈ ਚੰਦਰਮਾ ਦਾ ਕਰਤਾ ਹੈ ਕੋਈ ਮੰਗਲ ਗ੍ਰਹਿ ਦਾ ਕਰ ਦਿੱਤਾ ਹੈ ਕੋਈ ਬ੍ਰਹਿਸਪਤ ਦਾ ਕਰ ਦਿੱਤਾ ਹੈ ਤੁਸੀਂ ਵਾਰ ਵੰਡ ਲਏ ਪਰ ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਉਹਦਾ ਕੁਛ ਵੀ ਨਹੀਂ ਰੱਖਿਆ ਥਿੱਤ ਪੱਛ ਰੁੱਤ ਮਾਸ ਲੋਗਣ ਕੇ ਲੋਗਾਚਾਰ ਇੱਕ ਏਕੰਕਾਰ ਕੋ ਨਾ ਕੋ ਦਿਨ ਦੀਨੇ ਹੈ ਥਿੱਤ ਤਰੀਕ ਤੁਸੀਂ ਤਰੀਕਾਂ ਵੰਡਤੀਆਂ ਨੇ ਵੀ ਆਹ ਤਰੀਕ ਨੂੰ ਭਗਵਾਨ ਦਾ ਜਨਮ ਹੋਇਆ ਐਸ ਰੁੱਤ ਵਿੱਚ ਹੋਇਆ ਇਸ ਪੱਖ ਵਿੱਚ ਹੋਇਆ ਪਰ ਜਿਹਨੇ ਤੈਨੂੰ ਪੈਦਾ ਕੀਤਾ ਕਿ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹਦੇ ਵਾਸਤੇ ਤੂੰ ਸਮਾਂ ਹੀ ਰੱਖਿਆ ਉਹਦੇ ਨਾਲ ਤੂੰ ਟੁੱਟ ਗਿਆ ਉਹਦੇ ਨਾਲ ਪ੍ਰੇਮ ਕਰਨਾ ਪ੍ਰੇਮ ਕਰਕੇ ਤੂੰ ਅੰਤਰ ਆਤਮੇ ਇਸ਼ਨਾਨ ਕਰਕੇ ਪ੍ਰਵਾਨ ਚੜ੍ਹਨਾ ਸੀ ਜਨਮ ਅਸ਼ਟਮੀ ਰਾਮ ਨੌਮੀ ਤੂੰ ਜਨਮ ਅਸ਼ਟਮੀ ਨੂੰ ਭਗਵਾਨ ਦਾ ਜਨਮਦਿਨ ਬਣਾ ਦਿੱਤਾ ਹੈ ਯਾਦ ਰੱਖਿਓ ਜੇ ਗੁਰੂ ਕੀ ਬਾਣੀ ਦੇ ਵਿੱਚ ਸੱਜਣ ਅੱਜ ਵਿਚਾਰ ਕਰ ਰਿਹਾ ਸੀ ਕਿ 16 ਕਲਾ ਅਵਤਾਰ ਗੁਰਬਾਣੀ ਗੁਰੂ ਕੀ ਬਾਣੀ ਦੇ ਵਿੱਚ 16 ਕਲਾ ਕਿਸੇ ਨੂੰ ਅਵਤਾਰ ਨਹੀਂ ਲਿਖਿਆ ਹੋਇਆ ਜਿਹੜੀ ਪੰਕਤੀ ਹੈ 16 ਕਲਾ ਸੰਪੂਰਨ ਫਲਿਆ 16 ਆਨੇ ਦਾ ਰੁਪਈਆ ਹੁੰਦਾ ਸੀਗਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਸਾਨੂੰ ਅਧੂਰਿਆਂ ਨੂੰ ਆ ਕੇ ਬਖਸ਼ਿਸ਼ ਕਰ ਦਿੱਤੀ ਕਿ ਆਹ ਮੈਂ ਤੈਨੂੰ ਉਸ ਵਾਹਿਗੁਰੂ ਦਾ ਨਾਮ ਦਿਆਂ ਇਹਦੇ ਨਾਲ ਤੂੰ 16 ਕਲਾ ਸੰਪੂਰਨ ਤੇਰਾ ਤੂੰ ਜ਼ਿੰਦਗੀ ਤੈਨੂੰ ਫਲ ਜਿਹੜਾ ਉਹ ਪ੍ਰਾਪਤ ਹੋ ਜਾਏਗਾ ਜਨਮ ਅਸ਼ਟਮੀ ਰਾਮ ਨੌਮੀ ਅਕਾਦਸੀ ਦੁਆਦਸੀ ਜਨਮ ਦਿਨ ਕੀਨੋ ਹੈ ਤੂੰ ਉਸ ਭਗਵਾਨ ਦੇ ਵਾਹਿਗੁਰੂ ਜਨਮ ਦਿਨ ਮਨਾਤੇ ਨੇ ਉਹ ਤਾਂ ਜੁਗਾ ਜੁਗਾ ਕੇ ਰਾਜੇ ਕੀ ਇਹ ਗਾਵੇ ਕਰ ਅਵਤਾਰੀ ਆਪਣੇ ਆਪਣੇ ਸਮੇਂ ਦੇ ਰਾਜੇ ਸੀ ਤੂੰ ਅਵਤਾਰ ਕਹਿ ਦਿੱਤਾ ਹੈ ਪਰਜਾ ਉਪਾਰਜਨ ਕੋ ਨਾ ਕੋ ਦਿਨ ਪਾਵੈ ਜੋ ਵਿਚਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀ ਵੇਲ ਨਾ ਪਾਈਆਂ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇ ਕੁਰਾਨ ਥਿੱਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਪਰਜਾ ਉਪਾਰਜਨ ਕੋ ਨਾ ਕੋ ਦਿਨ ਪਾਵੇ ਅਜੂਨੀ ਜਨਮ ਦਿਨ ਕਹੋ ਕੈਸੇ ਚੀਨੇ ਹੈ
ਜਿਹੜਾ ਦੁਨੀਆਂ ਚ ਆਉਂਦਾ ਹੀ ਨਹੀਂ, ਜਿਹਦਾ ਜਨਮ ਹੁੰਦਾ ਹੀ ਨਹੀਂ, ਉਹ ਦਿਨ ਨੂੰ ਕਿਵੇਂ ਮਨਾਤਾ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਕੌਣ ਜਾਣਦਾ, ਜਾ ਕਰਤਾ ਜਿਹੜਾ ਵਾਹਿਗੁਰੂ ਅਕਾਲ ਪੁਰਖ, ਸਿਰ ਠੀਕੋ ਸਾਜੇ ਜਿਹਨੇ ਇਹ ਸ੍ਰਿਸ਼ਟੀ ਸਾਜਣਾ ਕੀਤੀ, ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ, ਉਹਦੀ ਸਿਫਤ ਕਿਵੇਂ ਕਰਨੀ ਹੈ? ਕਿਹੜੀ ਭਗਤੀ? ਨੌ ਪ੍ਰਕਾਰ ਦੀ ਭਗਤੀ ਹੈ, ਲੇਕਿਨ ਉਹ ਸਾਡੇ ਘਰ ਮਨਜ਼ੂਰ ਨਹੀਂ ਚੜੇ। ਕਈਆਂ ਨੇ ਇੱਥੇ ਆ ਕੇ ਇਹ ਲਗਤਾ ਵੀ ਆਹ ਭਗਤੀ ਕਰਨੀ ਸੀ, ਆਹ ਭਗਤੀ ਕਰਨੀ ਸੀ, ਨੀ ਗੁਰੂ ਕੇ ਕੀਰਤਨੀਏ ਹੁਣੇ ਹੀ ਪ੍ਰੇਮਾ ਭਗਤੀ ਦੇ ਫੁਰਮਾਨ ਪੜ ਰਹੇ ਸੀਗੇ ਵੀ ਕੇਵਲ ਇੱਕ ਪ੍ਰੇਮਾ ਭਗਤੀ ਹੈ, ਉਹਦੇ ਰਾਹੀਂ ਉਹਦੀ ਸਿਫਤ ਸਲਾਹ ਕਰਨੀ ਪ੍ਰੇਮ ਨਾਲ, ਹੋਰ ਕੋਈ ਤਰੀਕਾ ਨਹੀਂ। ਹਾਂ, ਆਪਣੇ ਆਪ ਚ ਕਹਿਣ ਵਾਲੇ ਬਹੁਤ ਹੋਣਗੇ ਵੀ ਅਸੀਂ ਸਿਆਣੇ ਆ, ਪਰ ਯਾਦ ਰੱਖੋ ਜਿਹੜਾ ਆਖੇ ਮੈਂ ਜਾਣਦਾ ਵਾਂ, ਸੋਈ ਅਜਾਣ ਕਹੇ ਮੈਂ ਜਾਣਾ।

ਸਾਹਿਬ ਜੀ ਕਹਿੰਦੇ ਫਿਰ ਉਹਦੇ ਦਰਬਾਰ ਵਿੱਚ ਸੋਭਾ ਨਹੀਂ ਪਾਉਂਦਾ, ਉਹਨੂੰ ਆਪਣੀ ਮਹਿਲ ਦੇ ਵਿੱਚ ਮਾਰਿਆ ਜਾਏਗਾ, ਆਪਣਾ ਜੀਵਨ ਗਵਾ ਜਾਏਗਾ। ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ। ਉਹ ਆਖੇ ਕਿ ਉਸ ਮਾਲਕ ਦੇ ਦਰ ਤੇ ਜਾ ਕੇ ਮੈਂ ਪ੍ਰਵਾਨ ਚੜ ਜਾਵਾਂਗਾ। ਸਾਹਿਬ ਜੀ ਕਹਿੰਦੇ ਨੇ ਉਹ ਵਾਹਿਗੁਰੂ ਅਕਾਲ ਪੁਰਖ ਦਾ ਸ਼ਰੀਕ ਬਣ ਗਿਆ ਹੈ ਤੇ ਉਹਨੇ ਆਪਣਾ ਜਨਮ ਜਿਹੜਾ ਕੀਮਤੀ ਗਵਾ ਲਿਆ ਹੈ। ਇਸ ਵਾਸਤੇ ਉਹਦੀ ਵਾਹ ਵਾਹ ਸਿਫਤ ਸਲਾਹ ਤਾਂ ਕੀਤੀ ਜਾ ਸਕਦੀ ਹੈ, ਲੇਕਿਨ ਉਹਦੀ ਬਾਬਤ ਆਖੇ ਮੈਂ ਜਾਣਦਾ ਵਾਂ ਜਾਂ ਸ੍ਰਿਸ਼ਟੀ ਦੀ ਬਾਬਤ ਜਾਣਦਾ ਨਹੀਂ। ਇਸ ਕਰਕੇ ਇੱਕੋ ਹੀ ਫਰਜ਼ ਹੈ ਸਿੱਖ ਦਾ ਕਿ ਤੂੰ ਵਾਹ ਵਾਹ ਕਰ ਵਾਹਿਗੁਰੂ ਵਾਹਿਗੁਰੂ। ਤੇ ਜਿਹਨੇ ਵਾਹਿਗੁਰੂ ਵਾਹਿਗੁਰੂ ਕੀਤਾ ਉਹਦੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੱਢ ਕੇ ਛਕਿਆ ਦੇਗ ਚਲਾਈ ਤੇ ਗਵਾਈ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੱਧਾ ਸਿੱਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਜੇ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰੇ ਸਿੱਖੀ ਕੇ ਸਸਵਾ ਸਤਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਗੁਰਦਾਸ ਸਾਹਿਬ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਕੋ ਜਾ ਜਾ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆ ਦੇਗ ਤੇ ਫਤਿਹ ਬਿਰਤ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਰਾਰ ਚੌਕੀਆਂ ਝੰਡੇ ਬੰਗੇ ਜੁਗੋ ਜੁਗ ਅਟੰਗ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨ ਏਵਾਂ ਮਤ ਉੱਚੇ ਮਤ ਪਤ ਕਰ ਅਕਾਪ ਵਾਹਿਗੁਰੂ ਜੀ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇਨ ਮਾਣਿਓ ਕਮਾਨ ਤਾਣਿਓ ਕਤਾਰ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਮਹਾਰਾਜ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਰਾਤਰੀ ਦੇ ਦੀਵਾਨ ਸਜਾਏਗਾ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੇ ਵਿਚਾਰ ਉਪਰੰਤ ਅਵਰਤਮਾਣੀ ਦੇ ਸ਼ਬਦ ਕੀਰਤਨ ਹੈ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਣ ਬੇਅੰਤ ਪੁਰਲਾ ਬਖਸ਼ ਦੇਣੀ ਹੈ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਅਦ ਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਅਨਾ ਸੰਗਤਾਂ ਦੇ ਹਿਰਦੇ ਉੱਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਰ ਗੁਰਸਿੱਖ ਕੇ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸੰਘਾਂ ਵਾਸਤੇ ਔਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠੇ ਜੈ ਦੇ ਮਾਂ ਬਾਕਰ ਸਾਹ ਦਰ ਘਰ ਦੇ ਸੇਵਕ ਸਰਦਾਰ ਗੁਰ ਜੈਪਾਲ ਸਿੰਘ ਭੱਲਾ ਮਹਾਰਾਜ ਜੀ ਜਿਤਨੀ ਆਪ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਸੀ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਹਨ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਿਰਪਾ ਕਰਨੀ ਮਹਾਰਾਜ ਜੀ ਵਿਛੜੀ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਪਣੇ ਪਵਿੱਤਰ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਘਰ ਵਿੱਚ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵਕ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੋਗਤਾ ਵਾਸਤੇ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਿਰਪਾ ਕਰਨੀ ਸੇਵਕਾਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮਿਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੇ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ।

ਸੁਵੇ ਚਸਿਆ ਘੜੀਆਂ ਪਹਿਰਾ ਚਿੱਤੀ ਵਾਰੀ ਮਾਹੋ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਖੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਂ ਲੋ ਪਵਨ ਚਬਰੋ ਕਰੇ ਸਗਲ ਬੰਦ ਰਾਏ ਕੂਲਨ ਜੋਤੀ ਕੈਸੀ ਆਰਤੀ ਹੋਏ ਬਹੁ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਓ ਸਹਿਸ ਤਵ ਨੈਣ ਨਾਨ ਨੈਣ ਹੈ ਤੋਹੀ ਕਾਓ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੀ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਜਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਭਿਤ ਮਨੋ ਅੰਨ ਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕਾ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਾਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੌਤ ਪੁਨ ਵੱਡਾ ਹੇ ਰਹਾਉ ਸਾਖਤ ਹਰ ਸਾਧਨਾ ਜਾਣਿਆ ਜਿਨੇ ਅੰਤਰ ਹਮੈ ਕੰਡਾ ਹੇ ਜੋਨ ਚਲੈ ਚੁਭੈ ਦੁਖ ਪਾਵੈ ਹੈ ਜਮ ਕਾਲ ਸਹਿ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਉ ਖੰਡਾ ਹੈ ਅਵਨਾਸੀ ਪੁਰਖ ਪੈ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਰ ਕੀ ਬੇਲਾ ਈਹਾਂ ਖਾਟ ਚਲੋ ਹਰ ਲਾਹਾ ਆਗਿਆ ਬਸਨ ਸੁਹੇਲਾ ਆਉਦ ਘਟੈ ਦਿਨ ਸੁਰੈਣ ਨਾਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੀਮ ਹੈ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹੋ ਹਰ ਗੁਰ ਤੇ ਮਨੈ ਬਸੇਰਾ ਨਿਜ ਘਰ ਮਹਿ

ਕੋਈ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਅਰਦਾਸ ਇੱਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗੌਤੀ ਜੀ ਸਹਾਇ ਵਾਰ ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਬਦ ਖੁਜਾਏ ਏਕ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਪਾਤਸ਼ਾਹ ਜੀਓ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਹੈ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਪਾਤਸ਼ਾਹ ਜੀਓ ਸੋਹਿਲੇ ਸਾਹਿਬ ਜੀ ਦੇ ਪਾਠ ਹੋਏ ਹਨ ਬਾਣੀ ਪੜ੍ਹਦਿਆਂ ਤੋਂ ਸੇਵਾ ਕਰਦਿਆਂ ਤੋਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਦਾਰਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਦਰ ਪ੍ਰਵਾਨ ਕਰਨੇ ਆਪਣੇ ਦਰੋਂ

0: ਤੁਹਾਨੂੰ ਫੋਨ ਕਰਿਆ ਬੱਚੋ
1: ਸਗੋਂ ਨਹੀਂ ਮੈਂ ਕਰ ਦੂੰਗਾ ਕੋਈ ਗੱਲ
0: ਸਾਰੇ ਸਗੋਂ ਤੁਸੀਂ ਬਣਾਉਂਦੇ
1: ਮੈਂ ਕਰ ਦੂੰਗਾ ਰੋਟੀ
0: ਤੇ ਫਿਰ ਉਹਦੇ ਚਾਰ ਸਾਲ ਕੌਣ ਰੋਟੀ ਕਰੂੰਗਾ
1: ਉਹ ਆਪੇ ਕਰ ਦੂੰਗੇ ਉਹਨੂੰ ਆਪੇ ਨੂੰ ਬਤਾਊਂਗਾ

0: ਪਹਿਲਾਂ ਹੀ ਨਾ ਕਰ ਦਿੰਦੇ ਨਾ
1: ਨਾ ਹੀ ਮੈਂ ਨੂੰ ਪੁੱਛ ਕੇ ਫਿਰ ਤੋਂ ਨਾ ਬੋਲੂੰਗਾ
0: ਅੱਛਾ
1: ਮੈਂ ਹੁਣ ਵੀ ਨਾ ਕੀਤੀ
0: ਨਹੀਂ ਮੈਂ ਕੁਛ ਨਹੀਂ ਕਿਹਾ ਸੀ ਉਹਨਾਂ ਨੂੰ ਮੈਂ ਤੁਸੀਂ ਆਪੇ ਗੱਲ ਕਰ
1: ਬਹੁਤ
0: ਪਿਆਰ ਹੋਇਆ ਉੱਥੇ ਹਾਂ ਹਾਂ ਮੈਂ ਥੋੜ੍ਹੀ ਜਿਹੀ ਗੱਲ ਕਰਨੀ ਹੈ ਸਾਹਮਣੇ ਜਾ ਕੇ

ਤੁਹਾਨੂੰ ਹੋਰ ਵੀ ਹੈਗੇ ਕਿਵੇਂ ਆ ਦਿਨ ਦਾ ਤਾਂ ਲੋਟ ਹੋਊਗਾ ਲੋਟ ਹੋਊਗਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਕਿਰਪਾਲੂ ਸਤਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ, ਮਿਹਰਾਮਤ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਤਖਤਾਂ 'ਤੇ ਸੁਭਾਏਮਾਨ ਹੋ ਕਰਕੇ, ਪ੍ਰਕਾਸ਼ਮਾਨ ਹੋ ਕਰਕੇ ਸਤਿਗੁਰੂ ਜੀ ਨੇ ਅੱਜ ਦੇ ਇਲਾਹੀ ਦਰਗਾਹੀ ਰੱਬੀ ਸ੍ਰੀ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਕੀ ਵਾਰ ਦੇ ਵਿੱਚੋਂ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ। ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਤਿਗੁਰਾਂ ਦੇ ਪਾਵਨ ਦੋ ਸਲੋਕ ਅਤੇ ਤੀਸਰੇ ਗੁਰਦੇਵ ਜੀ ਦੀ ਪਾਵਨ ਪੌੜੀ ਅੱਜ ਆਪਾਂ ਹੁਕਮ ਰੂਪ ਵਿੱਚ ਸਰਵਨ ਕੀਤੀ ਹੈ। ਸਤਿਗੁਰਾਂ ਨੇ ਇਹੀ ਬਖਸ਼ਿਸ਼ ਮਿਹਰਾਮਤ ਕੀਤੀ ਹੈ ਕਿ ਹੇ ਵਾਹਿਗੁਰੂ, ਕਿਸ ਹੀ ਕੋਈ ਕੋਏ ਮੰਜ ਨਿਮਾਣੀ ਹਿੱਕ ਤੂੰ, ਕਿ ਸੰਸਾਰ ਅੰਦਰ ਹਰ ਕੋਈ ਕਿਸੇ ਝੂਠੇ ਆਸਰੇ, ਕਿਸੇ ਝੂਠੇ ਸੰਬੰਧ ਨੂੰ ਮੰਨ ਕੇ ਬੈਠਾ ਹੋਇਆ ਹੈ, ਪਰ ਹੇ ਮਾਲਕ, ਮੈਨੂੰ ਦੁਨੀਆਂ ਦੇ ਕੁੱਲ ਨਾਤੇ, ਕੁੱਲ ਸੰਬੰਧ, ਕੁੱਲ ਰਿਸ਼ਤੇ, ਕੁੱਲ ਆਸਰੇ ਸਭ ਨਾਸਵੰਤ ਲੱਗਦੇ ਹਨ। ਮੇਰਾ ਇੱਕ ਤੇਰੇ ਤੋਂ ਬਿਨਾਂ ਕੋਈ ਹੋਰ ਸਹਾਰਾ, ਕੋਈ ਹੋਰ ਆਸਰਾ, ਕੋਈ ਹੋਰ ਭਰੋਸਾ ਨਹੀਂ। ਮੇਰੀ ਨਿਮਾਣੀ ਦਾ ਤੂੰ ਹੀ ਇੱਕ ਮਾਣ ਕਰਨ ਵਾਲਾ ਹੈ, ਇਸ ਕਰਕੇ ਜੇ ਤੂੰ ਹੀ ਮੇਰੇ ਚਿੱਤ ਨਹੀਂ ਆਉਂਦਾ, ਤੂੰ ਹੀ ਮੈਨੂੰ ਯਾਦ ਨਹੀਂ ਆਉਂਦਾ, ਮਿਲਾਪ ਨਹੀਂ ਹੁੰਦਾ, ਤਾਂ ਤੇਰੇ ਬਿਨਾਂ ਜੀਵਨ ਵੀ ਦੁਸ਼ਵਾਰ ਹੈ। ਤੂੰ ਹੀ ਹੈ ਜੋ ਆਪਣੇ ਪਿਆਰੇ ਦੇ ਦੁੱਖਾਂ ਨੂੰ, ਵਿਛੋੜਿਆਂ ਨੂੰ ਦੂਰ ਕਰਦਾ ਹੈ, ਇਸ ਕਰਕੇ ਮੈਂ ਨਿਮਾਣੀ ਤੇਰੇ 'ਤੇ ਭਰੋਸਾ, ਤੇਰੇ 'ਤੇ ਆਸ ਰੱਖ ਕੇ ਤੇਰੇ ਚਰਨਾਂ ਵਿੱਚ ਹੀ ਨਿਸ਼ਾਵਰ ਹੁੰਦੀ ਹਾਂ। ਇਹਨਾਂ ਪਾਵਨ ਸ਼ਬਦਾਂ ਵਿੱਚ ਸਤਿਗੁਰਾਂ ਨੇ ਉਸ ਅਕਾਲ ਪੁਰਖ ਦੇ ਭਰੋਸੇ ਨੂੰ ਦ੍ਰਿੜ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ। ਅੱਜ ਤੀਸਰੇ ਗੁਰਦੇਵ, ਧੰਨ ਧੰਨ ਗੁਰੂ ਅਮਰਦਾਸ, ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਬਾਬਤ ਸਤਿਗੁਰਾਂ ਦੇ ਪਾਵਨ ਬਾਣੀ ਵਿੱਚ ਪਾਠ ਸਾਹਿਬਾਨਾਂ ਨੇ ਬਚਨ ਕੀਤੇ ਹਨ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਾਵੈ, ਸੇ ਦੀਨ ਦਿਆਲ ਸਤਿਗੁਰੂ। ਦਤਾਰ ਪਿਤਾ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਹੈ, ਭਾਵ ਅੱਜ ਦੇ ਦਿਨ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ 1574 ਈਸਵੀ ਦੇ ਅੰਦਰ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਕੁਝ ਸਮਾਂ ਪਹਿਲਾਂ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਿਲਕ ਦੇ ਕਰਕੇ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੋੜ ਕੇ ਆਪ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ 1574 ਉਸ ਸਮੇਂ 1 ਸਤੰਬਰ ਦੇ ਦਿਨ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਜਾਂਦੇ ਨੇ। ਸਤਿਗੁਰੂ ਦਤਾਰ ਪਿਤਾ ਮਹਾਰਾਜ ਨੇ ਆਪਣੇ ਜੀਵਨ ਹਯਾਤੀ ਵਿੱਚ ਬੜੇ ਮਹਾਨ ਕਾਰਜ ਕੀਤੇ। ਜੀਵਨ ਦੇ ਲੰਮੇ ਸਮੇਂ ਤੋਂ ਬਾਅਦ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਦੇ ਪਾਸ ਖਡੂਰ ਸਾਹਿਬ ਦੀ ਧਰਤੀ 'ਤੇ ਆਏ। ਬੜੀ ਅਣਥੱਕ ਨਿਸਵਾਰਥ ਭਾਵਨਾ ਦੇ ਨਾਲ ਸੇਵਾ ਕੀਤੀ। ਉਸੇ ਸੇਵਾ ਦੇ ਫਲ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਨੂੰ ਪ੍ਰਾਪਤ ਹੋਏ। 12 ਸਾਲ ਦੀ ਅਣਥੱਕ ਸੇਵਾ ਤੋਂ ਪ੍ਰਸੰਨ ਹੋ ਕਰਕੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਮਹਾਨ ਵਰ ਦਿੱਤੇ ਕਿ ਤੁਸੀਂ ਨਿਮਾਣਿਆਂ ਦੇ ਨਿਮਾਣ ਹੋ, ਨਿਤਾਣਿਆਂ ਦੇ ਤਾਨ ਹੋ, ਨਿਗੱਤਿਆਂ ਦੀ ਗੱਤ ਹੋ, ਨਿਪੱਤਿਆਂ ਦੀ ਪੱਤ ਹੋ, ਨਿਧਰਿਆਂ ਦੀ ਧਿਰ ਹੋ, ਨਿਗੱਤਿਆਂ ਦੀ ਗੱਤ ਹੋ, ਭੰਨਣ ਘੜਨ ਸਮਰੱਥ ਹੋ। ਇਹ ਗੁਰੂ ਸਾਹਿਬ ਜੀ ਨੇ ਰਹਿਮਤਾਂ ਦੇ ਕਰਕੇ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਨੂੰ ਗੁਰਿਆਈ ਦੇ ਨਿਵਾਜਿਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ 'ਤੇ ਵਿਰਾਜਮਾਨ ਹੁੰਦਿਆਂ ਬੜੇ ਮਹਾਨ ਕਾਰਜ ਕੀਤੇ। ਲੰਗਰ ਦੇ ਵਿੱਚ ਦਤਾਰ ਪਿਤਾ ਮਹਾਰਾਜ ਨੇ ਊਚ ਨੀਚ ਜ਼ਾਤ ਪਾਤ ਅਭਿਮਾਨੀਆਂ ਦਾ ਮਾਨ ਮਿਟਾ ਕੇ ਇੱਕ ਪੰਗਤ ਦਾ ਉਪਦੇਸ਼ ਦਿੱਤਾ। ਬੇਅੰਤ ਥਾਵਾਂ 'ਤੇ ਧਰਮਸ਼ਾਲਾ ਸਥਾਪਿਤ ਕੀਤੀਆਂ, ਮੰਜੀਆਂ ਸਥਾਪਿਤ ਕੀਤੀਆਂ, ਸਿੱਖੀ ਦਾ ਬੜਾ ਵੱਡਾ ਪ੍ਰਚਾਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਵੇਲੇ ਹੋਇਆ। ਊਚ ਨੀਚ ਜ਼ਾਤ ਪਾਤ ਦਾ ਭੇਤ ਮਿਟਾਉਣ ਦੇ ਲਈ ਸਤਿਗੁਰੂ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਬਾਉਲੀ ਸਾਹਿਬ ਰਚਿਆ।
ਇਸ ਤਰ੍ਹਾਂ ਮਹਾਨ ਕਾਰਜ ਕੀਤੇ। 22 ਵਰੇ ਕੁਝ ਸਮਾਂ ਕੁਝ ਮਹੀਨੇ ਸਤਿਗੁਰੂ ਜੀ ਗੁਰਿਆਈ ਦੇ ਉੱਪਰ ਗੁਰਿਆਈ ਦੇ ਉੱਤੇ ਸੁਭਾਇਮਾਨ ਰਹੇ। ਅਖੀਰ 1574 ਈਸਵੀ 95 ਸਾਲ ਕੁਝ ਮਹੀਨਿਆਂ ਦੀ ਉਮਰ ਸਰੀਰਕ ਉਮਰ ਨੂੰ ਭੋਗਦਿਆਂ ਹੋਇਆ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਪ੍ਰਭੂ ਚਰਨਾਂ ਵਿੱਚ ਜਾ ਵਿਰਾਜਦੇ ਨੇ। ਸਤਿਗੁਰਾਂ ਦਾ ਆਗਮਨ ਪਿੰਡ ਬਾਸਰ ਕੇ 1479 ਦੇ ਅੰਦਰ ਬਾਬਾ ਤੇਜ ਭਾਣ ਜੀ, ਮਾਤਾ ਲਛਮੀ ਜੀ ਕੁਝ ਸੁਲੱਖਣੀ ਲਿਖਦੇ ਹਨ, ਉਹਨਾਂ ਦੇ ਗ੍ਰਹਿ ਵਿਖੇ ਹੋਇਆ। ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੇ ਆਨੰਦ ਕਾਰਜ ਮਾਤਾ ਮਨਸਾ ਦੇਵੀ ਦੇ ਨਾਲ ਹੋਏ। ਬੀਬੀ ਦਾਨੀ ਜੀ, ਬੀਬੀ ਭਾਨੀ ਜੀ, ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਸੰਤਾਨ ਸਨ। ਐਸੇ ਦੀਨ ਦਿਆਲ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਕੋਟਾਨ ਕੋਟ ਨਮਨ ਹੈ। ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਨੂੰ, ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਵਾਜਨ ਜੀ। ਆਓ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਣਗੇ। ਪਿਆਰ ਸਹਿਤ ਜੁੜੀਏ ਜੀ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ। ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗੰਤ ਅਨੇਕੈ, ਵੇਦ ਪ੍ਰਾਣ ਸਿਮਰਤ ਸੁਦਾਖਿਰ, ਕੀਨੇ ਰਾਮ ਨਾਮ ਇਕਾਖਿਰ। ਤਿਨਕਾ ਏਕ ਜੀਵ ਸਾਵੈ, ਤਾ ਕੀ ਮਹਿਮਾ ਗਨੀ ਨ ਆਵੈ, ਕਾਂਕੀ ਏਕੈ ਦਰਸ ਤੁਹਾਰੂ, ਨਾਨਕੁਨ ਸੰਗ ਮੋਹਿ ਉਧਾਰੂ। ਸੁਖਮਨੀ ਸੁਖਮ੍ਰਿਤ ਪ੍ਰਭ ਨਾਮ, ਭਗਤ ਜਿਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਵਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ, ਪ੍ਰਭ ਕੈ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੁਫਲਾ, ਪ੍ਰਭ ਕੈ ਸਿਮਰਨ ਸੁਫਲ ਫਲਾ, ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛੁ ਸੁੱਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤ ਮਾਏ ਸਮਾਏ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਿਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇ ਮਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਵਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸਹਿ ਹਰਨੇਰੇ। ਸੰਤ ਕਿਰਪਾ ਦੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨੇਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਤ ਚੁਨਕਾਰ, ਸੁਪ੍ਰਭ ਸਿਮਰਨ ਕਾਂਤ ਨ ਪਾਰ, ਸਿਮਰਹਿ ਸੇ ਜਨ ਜਿਨ ਕੋ ਪ੍ਰਮਾਇਆ, ਨਾਨਕ ਤਿਨ ਜਨ ਸਰਨੀ ਪਾਇਆ।
ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭੈ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚੌਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੇ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ। ਜੇ ਮਾਤ ਪਿਤਾ ਸੁਤਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾਂਪਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ, ਜੈ ਮੁਸ਼ਕਲ ਹੋਵੈ ਤੁਭਾਰੀ, ਹਰ ਕੋ ਨਾਮ ਕਿਨ ਮਾਹੇ ਉਧਾਰੀ, ਅਨਿਕ ਪੁਨਃ ਚਰਨ ਕਰਦ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਭਾਉ ਸੂਖ ਘਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸ਼ਤਰੈ, ਨਿਕ ਮਾਇਆ ਰੰਗ ਤਿਖ ਨ ਬੁਝਾਵੈ, ਹਰ ਕਾ ਨਾਮ ਜਪਤ ਆਘਾਵੈ, ਜੇ ਮਾਰ ਗਿਓ ਜਾਤ ਕੇਲਾ, ਤੈ ਹਰ ਨਾਮ ਸੰਗੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਹੈ ਪਾਰ ਪਰਾਹੀ, ਅਨਿਕ ਬਿਗਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਧਾਰੈ, ਅਨਿਕ ਜੋਨ ਜਨ ਮੈਂ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਉ ਮੈਲਾ ਮਲ ਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਕੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ, ਜੇ ਮਾਰ ਕੇ ਗਨ ਜਾਹੇ ਨ ਕੋਸਾ, ਹਰ ਕਾ ਨਾਮ ਮੂਹਾ ਸੰਗ ਤੋਸਾ, ਜੇ ਪੈਡੈ ਮੰਦ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਾ ਪੰਥ ਤੇਰਾ ਕੋ ਨਾ ਸੁਝਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜੈ ਮਹਾਂਪਿਆਨ ਤਪਤ ਬਹੁ ਕਾਮੂ, ਤੈ ਹਰ ਕੇ ਨਾਮ ਕੀ ਤੁਮ ਉਪਰ ਛਾਮੂ, ਜਾ ਤ੍ਰਿਕਾ ਮਨ ਤੁਝ ਆ ਕਰਕੈ, ਤਹਿ ਨਾਨਕ ਹਰ ਹਰ ਅੰਮ੍ਰਿਤ ਬਰਕੈ, ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਊਟ, ਹਰ ਕੈ ਨਾਮ ਉਦਰੇ ਜਨ ਕੂਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੂ ਦਾਨ, ਮਨ ਤਨ ਰੰਗ ਰਤੇ ਰੰਗੀ ਕੈ, ਨਾਨਕ ਜਨ ਕੈ ਬਿਰਤ ਬਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੈ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਬਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕੋ ਵਾਪਰਵ ਦੀਨਾ, ਹਰ ਹਰ ਜਨ ਕੈ ਊਟ ਸੁਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਭੋਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸਮਾਤੇ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ, ਪਾਰ ਜਾਤਿਓ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲੱਥਾ, ਨਾਮ ਕੀ ਮਹਿਮਾ ਸੰਤ ਰਿਦਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ। ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਪੂਜਿਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗੁਰ ਤਿਆਗ ਬਨ ਮੱਤੇ ਫਿਰਿਆ, ਅਨੇਕ ਪ੍ਰਕਾਰ ਕੀਏ ਬਹੁ ਜਤਨਾ, ਪੁਨ ਦਾਨ ਹਉਮੈ ਬਹੁ ਰਚਨਾ, ਸਰੀਰ ਕਟਾਇ ਹਉਮੈ ਕਰਾਤੀ, ਵਰਤ ਨੇਮ ਕਰੈ ਬਹੁ ਭਾਤੀ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇਕ ਬਾਰ, ਨਉ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਾਉ ਦਾਸ ਤਪੀਸਰ ਥੀ ਵੈ, ਗਣ ਮਾਇ ਹੁਮਤ ਪ੍ਰਾਨ, ਕਨਿਕਸਵ ਹੈ ਵਰ ਭੂਮ ਦਾਨ, ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮਤ ਸਾਧਨ, ਨਿਮਕ ਨਿਮਕਰ ਸਰੀਰ ਕਟਾਵੈ, ਤਾਉ ਭੀ ਹਉਮੈ ਮੈ ਨ ਜਾਵੈ, ਹਰ ਕੇ ਨਾਮ ਸੰਸਰ ਕਛ ਨਾਹੀ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ,
मन कामना तीरे दे छुट्टै गर्भ गुमान नमन ते उठै सोच करै दिन सरात मन की मैल न तन ते जात इस देहि को बहु साधना करै मन ते कबु न बिकिया डरै जल तो वै बो दे अनीत शुद्ध काओ काची पीत मन हर के नाम की मैं माऊच नानक न मुदरे पतत बहमूच बहुत स्याण जमका पव्या पैन की जतन कर त्रिस ना त्रापै भेख निक अग्नि बुझै कूट पावदर ज्ञानी सिजै झूठ सुनाई उपयाल मोहि व्यापै माया जाल अवर करतू सगली जिमडानै गोविंद भजन बिंतिल नी मानै हर का नाम जप दुख जाए नानक बोलै सह सुभाए चार पदार्थ जे को मांगै साजना की सेवा लागै जे को अपना दुख मिटावै हर हर नाम हृदय सदगावै जे को अपनी शोभा लूरै सा संगे होमै छूरै जे को जन्म मरण ते डरै साजना की सरणी परै जिस जन को प्रभु दस प्यासा नानक ताकै बल बल जासा सगल पुरख मैं पुरख प्रधान सा संग जाका मिटै अभिमान आपस को जो जानै नीचा सो गणिया सब ते उच्चा जाका मन होइ सगल किरीना हर हर नाम तिन घट घट चीना मने अपने ते बुरा मिटाना पेखै सगल सुर साजना सुख दुख जन समदृष्टिता नानक पापुन नहीं लिपा निर्धन को धन तेरो नाओ नितावे को नाव तेरा थाओ निमाने को प्रभ तेरो मान सगल कटा को देव दान कर्ण करावन हार स्वामी सगल कटा के अंतर जामी अपनी गत मित जान हुआ पे अपन संगा प्रभ राते तुमरी उस्त तुम ते हुए नानक वरना जान सकोए सर्व धर्म में श्रेष्ठ धर्म हर को नाम जप निर्मल कर्म सगल क्रिया में उत्तम क्रिया सा संग दुर्मत मल हिरिया सगल उद्यम में उद्यम भला हर का नाम जपो जी सदा सगल बानी में अमृत बानी हर को जस सुन सुन बखानी सगल थान ते उत्तम थान नानक जे घट वसै हर राम।

ਜਿਨ ਮਰੈ ਬੋਜੁਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖਨ ਦਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕੀ ਹਾਂ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਈ ਕਰ ਗਰਬਾਵੈ ਤਿਨ ਸਮਾਨ ਕਸੰਗ ਨ ਜਾਵੈ ਬੋਲਸਕਰ ਮਾਨ ਕੂਪਰ ਕਰੇ ਆਸ ਫਲ ਭੀਤਰ ਤਾਕਾ ਹੋਏ ਬਿਨਾਸ ਸਭ ਤੇ ਆਪ ਜਾਣੈ ਬਲਵੰਤ ਖਿਨ ਮਹਿ ਹੋਏ ਜਾਏ ਪਸਮੰਤ ਕਿਸੈ ਨ ਬਧੈ ਆਪ ਅਹੰਕਾਰੀ ਧਰਮ ਰਾਏ ਕਿਸ ਕਰੇ ਖੁਆਰੀ ਗੁਰ ਪ੍ਰਸਾਦ ਜਾਕਾ ਮਿਟੈ ਬਿਮਾਨ ਸੋ ਜਨ ਨਾਨਕ ਦਰਗੈ ਪਰਵਾਨ ਕੋਟ ਕਰਮ ਕਰੈ ਹੋ ਧਾਰੇ ਸ਼੍ਰਮ ਪਾਵੈ ਸਗਲੇ ਬਿਰਤਾਰੇ ਨਿਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਿਕ ਜਤਨ ਕਰਾਤਮ ਨਿ ਦ੍ਰਵੈ ਹਰ ਦਰਗਹਿ ਕਉ ਕੈਸੀ ਗਵੈ ਆਪ ਸਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨ ਆਵੈ ਸਰਵ ਕਿਰਿਅਨ ਜਾ ਕਾ ਮਨ ਹੋਏ ਕਹੁ ਨਾਨਕ ਤਾਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਏ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੈ ਕੋ ਵੈਰੀ ਮੀਤ ਤਬ ਲਗ ਨਿਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਹੋ ਛੁਟੈ ਸਹਿਸ ਖੱਟੇ ਲੱਕ ਉਠਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਅਨਿਕ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤ ਆਵੈ ਖਪ ਖਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨ ਹਾਰ ਇਸਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪਾ ਪ੍ਰਭਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੁ ਕੈ ਸੰਗ ਬੂਝੈ ਦੇਖੈ ਕਰੈ ਬਵੇਕ ਆਪਹਿ ਕਪਹਿ ਅਨੇਕ ਮਰੈ ਨ ਬਿਨਸੈ ਆਵੈ ਨ ਜਾਏ ਨਾਨਕ ਸਦ ਹੀ ਰਹਿ ਸੁਮਾਇ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕਿਨੂ ਆਪਣ ਵਿਸਥਾਰ ਸਭ ਕਛੁ ਸਕਾਉ ਕਰਨੇ ਹਾਰ ਉਸਤੇ ਭਿੰਨ ਕਹੋ ਕਿਛੁ ਹੋਏ ਥਾਂ ਥਨੰਤਰ ਇਕੈ ਸੋਏ ਆਪਣੇ

0: ਜੇਕੋ ਬੁੱਝਾ ਹੋਵੇ ਸਚਿਆਰ ਧਬਲੇ ਉੱਪਰ ਕੀਤਾ ਭਾਰ
1: ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ
0: ਜੀ ਅਜਾਤ ਰੰਗਾ ਕੇ

0: ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ।
1: ਸਵਸਥ ਆਸ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ।
0: ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਬਾਰ।
1: ਕਵਣ ਸਿਰ ਉੱਤੀ ਮਾਓ ਕਵਣ, ਜਿਤ ਹੋਆ ਆਕਾਰ।
0: ਨਾ ਪਾਈਆ ਪੰਡਤੀ।

0: ਅਨੂਪ ਤਥੈ ਘਾਟ ਘੜੀਆ ਹੈ ਬਹੁਤ ਅਨੂਪ।
1: ਕਾ ਕੀਆ ਗੱਲਾਂ ਕਥੀਆ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ।
0: ਤਥੈ ਘੜੀਆ ਸੁਰਤ ਮਤ ਮਨ ਬੁੱਧ।

दुख कने। कोए न जाने तुमरा अंत ऊचे ते ऊचा,

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ

ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ। ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ

ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸਾਂ ਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਗੁਰਗੱਦੀ ਤੇ ਵਿਰਾਜਮਾਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ, ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਮਹਾਰਾਜ ਜੀ, ਅੰਮ੍ਰਿਤ ਵੇਲੇ ਤੋਂ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਖੁੱਲੇ ਦਰਸ਼ਨ ਦੀਦਾਰ ਬਖਸ਼ ਰਹੇ ਹੋ। ਆਪ ਜੀਆਂ ਦੀ ਪਾਵਨ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਸਤਿਗੁਰੂ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰੋ। ਆਪ ਜੀਆਂ ਦੇ ਪਾਵਨ ਸਥਾਨ ਸਿੱਖ ਗੁਰਦੁਆਰਾ ਆਸਨ ਹੋਜੇ ਵਿਖੇ ਮਹਾਰਾਜ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਵਿੱਚ ਮਹਾਰਾਜ ਜੀ ਸੰਪੂਰਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਏ। ਮਹਾਰਾਜ ਜੀ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚ

ਪੇਸ਼ ਕਰਨਾ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮਹਾਰਾਜੀ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਤਿਨ੍ਹਾਂ ਦੀ ਅਰਦਾਸ ਪਰਿਵਾਰਾਂ ਸੁੱਖ ਸ਼ਾਂਤੀ ਵਰਤਾਉਣੀ, ਬੱਚਿਆਂ ਨੂੰ ਬਾਣੀ ਅਤੇ ਬਾਣੀ ਦੇ ਨਾਲ ਜੋੜਨਾ, ਸਤ ਸੰਗਤ ਦੇ ਨਾਰਾ ਲਾ ਲੈਣਾ ਮਹਾਰਾਜ ਜੀ। ਸਤਿਗੁਰੂ ਜੀ ਆਪ ਜੀਆਂ ਦਾ ਫੁਰਮਾਨ ਹੈ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਧੰਨ ਧੰਨ ਸਤਿਗੁਰੂ ਅਮਰਦਾਸ ਜੀ ਮਹਾਰਾਜ ਜੀ, ਅੱਜ ਆਪ ਜੀਆਂ ਦਾ ਜੋਤੀ ਜੋਤ ਦਿਹਾੜਾ ਹੈ ਮਹਾਰਾਜ ਜੀ। ਸਰਬੱਤਰ ਸੰਗਤ ਨੇ ਰਲ ਮਿਲ ਕੇ ਮਹਾਰਾਜ ਜੀ ਆਪ ਜੀਆਂ ਨੂੰ ਨਤਮਸਤਕ ਸੰਗਤਾਂ ਹੋਈਆਂ ਨੇ। ਜੋ ਸੰਗਤਾਂ ਆਪ ਜੀ ਦਰ ਤੇ ਆਈਆਂ, ਸਭਨਾਂ ਦੀਆਂ ਅਰਦਾਸਾਂ ਪ੍ਰਵਾਨ ਕਰਨੀਆਂ, ਆਪਣੇ ਦਰੋਂ ਘਰੋਂ ਗੁਰਸਿੱਖੀ ਦਾ ਦਾਨ ਬਖਸ਼ਿਸ਼ ਕਰਨਾ, ਬਾਣੀ ਦੇ ਨਾਲ ਪਿਆਰ ਬਖਸ਼ਿਸ਼ ਕਰਨਾ, ਜੀਵਨ ਸਫਲ ਕਰ ਦੇਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ। ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਪਸੀ ਪ੍ਰੇਮ ਪਿਆਰ ਬਖਸ਼ਿਸ਼ ਕਰਨਾ, ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ। ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਕਿਰਪਾਲਤਾ ਕਰਕੇ ਭੋਗ ਲਾਓ। ਭੋਗ ਲੱਗਾ ਸ਼ੀਤ ਪ੍ਰਸ਼ਾਦ, ਸਾਧ ਸੰਗਤ ਰਸਨੀ ਲਾਇਕ ਹੋਵੇ, ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ। ਸ਼ੁਕਰ ਹੈ ਚਾਰ ਪੈਰ ਰਹਿਣ ਸੁੱਖ ਦੀ ਬਤੀਤ ਕੀਤੀ, ਆਇਆ ਚਾਰ ਪੈਰ ਦਿਨ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣਾ। ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ ਕਰੋ ਕਿਰਪਾ। ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ।

ਸਾਹਿਬ ਜੀ ਘਨ ਹਰ ਬੂੰਦ ਬਸੂਰ ਮਾਵਲ ਕੁਸੁਮ ਬਸੰਤ ਗਨੰਤ ਨਾਵੈ ਰਾਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨੈ ਜੋ ਗਾਵੈ

ਗੁਰਬਾਣੀ ਕੀ ਫਤਿਹ ਸਲੋਕ ਮਹੱਲਾ ਦੂਜਾ। ਕਿਸ ਹੀ ਕੋਈ ਕੋਏ ਮਾਈ ਨਿਮਾਣੀ ਇੱਕ ਤੂ ਕਿਉਂ ਨਾ ਮਰੀਜੈ ਰੋਏ ਜਾ ਲੱਗ ਚਿਤ ਨਾ ਆਵਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ। ਅੱਜ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦਾ ਪਾਵਨ ਜੋਤੀ ਜੋਤ ਦਿਹਾੜਾ ਹੈ। ਆਪ ਸਰਬੱਤਰ ਸੰਗਤਾਂ ਨੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਨੇ, ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ। ਸਤਿਗੁਰੂ ਜੀ ਆਪ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਹੋਏ ਦਰ ਘਰ ਤੋਂ ਸਿੱਖੀ ਸੇਧਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨ, ਔਰ ਇਸੇ ਤਰ੍ਹਾਂ ਸਤਿਗੁਰੂ ਜੀ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਇਸ ਜੀਵਨ ਨਾਲ ਸਫਲਿਆ ਕਰ ਦੇਣ। ਹੁਣ ਸਮਾਂ ਹੋਇਆ ਹੈ ਰੋਜ਼ਾਨਾ ਦੇ ਨੇਮ ਅਨੁਸਾਰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ ਦਾ ਕੀਰਤਨੀ ਜਥਾ ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਾਉਣਗੇ। ਆਪ ਜੀਆਂ ਨੇ ਇਕਾਗਰਤਾ ਸਹਿਤ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਜੀ।

0: ਲਾ ਦੂਜਾ
1: ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਆਖ ਨਾ ਜਾਪੇ ਜੀ ਇੱਕ ਸਿਆਣੇ ਰਾਸ ਨਾਨਕ ਗੁਰਮੁਖ ਜਾਣੀਏ ਜਾ ਕੁ ਵਾਪ ਕਰੇ ਪਰ ਗਾਸ ਪੌੜੀ ਨਾਨਕ ਜੀ ਉਪਾਏ ਕਰੇ।

ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫਿਰ ਜਨ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖਿਡ ਹੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗਹਿ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ।

ਭੈ ਵਿੱਚ ਪਾਉਣ ਵਹਿ ਸਦਵਾਓ, ਭੈ ਵਿੱਚ ਲਹਿ ਲਖ ਦਈਆ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ

0: ਸਿੱਖੇ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਾਰੋਲੇ ਬਹੁਤ ਅਨੰਤ ਲਾਟੂ ਮਾਂ ਧਾਣੀਆਂ ਅਨਗਾਹ ਪੰਖੀ ਪਾਉਂਦੀਆਂ ਲੈਣਾ ਸਾ ਸੂਹੇ ਚੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਿਤ ਨਾਨ
1: ਮੰਦਰ ਮੰਦ ਪਵਾਏ ਸੋਏ ਪੈ ਕਰਤ ਨੱਚੇ ਸਭ ਕੋਏ ਨੱਚ ਨੱਚ ਹੱਸੇ ਚੱਲੇ ਸੇ ਰੋਏ ਉੱਡ ਨਾ ਜਾਏ ਸਜਣਾ ਹੋਏ ਨੱਚਣ ਕੁਦਨ ਮਨ ਕਾ ਚਾਓ ਨਾਨਕ ਜਿਨ ਮਨ ਪਾਓ ਤਿਨ ਮਨ ਪਾਓ ਪੌੜੀ ਨਾ ਉਤਰ।

0: ਜਾਪੈ ਮਹੱਲਾ ਪਹਿਲਾ
1: ਵਧੀ ਸੋਜ ਗਿਆਨ ਕਾ ਸੱਚਾ ਵੇਖੇ ਸੋਏ ਸਭ ਨਿਸ਼ਾਲਾ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇ ਜਿਨ ਕੀ ਲੇਖੇ ਪਤ ਪਵੇ ਚੰਗੇ ਸੇ ਕੇ ਪੌੜੀ ਤੁਰ ਕਰਮ ਜਨਾ ਕੁਤ ਪਾਇਆ।

ਸੰਦਿਆਬਾਦੰ ਸਿਲਪੂਜ ਬਗਲ ਸਮਾਦੰ ਝੂਠ ਵਿਭੁਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕਲਾ ਲਾਟੰਗ ਦੋਇ ਧੋਤੀ ਬਸਤਰ ਕਪਾਟੰਗ ਜੇ ਜਾਣ ਸਬਰਮੰਗ ਕਰਮੰਗ ਸਫ ਹੋ ਕੁੜਨ ਸਚੋ ਕਰਮੰਗ ਕਹੋ ਨਾਨਕ ਨੇ ਜੋ ਤਿਆ ਮੈਂ ਬਣ ਸਤਿਗੁਰ।

ਮੈਂ ਮੰਨਿਆ ਪਾ ਤੂੰ ਪਜਾ ਸਾਲਾ ਹੀ ਸਚ ਸੂਤ ਅੰਦਰ ਕੇਂਦਰ ਪਾਈਏ ਤਗਨਾ ਤੂੜ ਸੂਤ ਮਹੱਲਾ ਪਹਿਲਾ ਤਗਨਾ ਇੰਦਰੀ ਤਗਨਾ ਨਾਰੀ ਭਲਕੇ ਥੁੱਪ ਪਵੇ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜਿਹਵਾ ਤਗਨਾ ਅੱਖੀ ਵੇ ਤਗਾ ਆਪੇ ਵੱਤਾ ਵਟ ਧਾਗੇ ਅਵਰਾ ਕੱਤਾ।

ਭਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣਾ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋਂ ਰਜਿਕ ਸੰਭਾਲ ਨਾਨਕ ਜਿਨੀ ਗੁਰਮੁਖ ਪੂਜਿਆ ਤਿੰਨਾ ਸੂਤ ਤੁਨਾਈ ਪੌੜੀ ਸਤਿਗੁਰ ਵੱਡਾ ਕਰ ਚਲਾਈਏ ਜਿਸ ਵਿੱਚ ਵੱਡੀਆਂ ਵੱਡੀਆਂ ਜਸ ਪਾਣਾ ਕਮਨ ਵਸਾ

ਸੁਆਮੀ ਪੰਡੂ ਪੰਜੈ ਪੰਡੇ ਬਾਜ ਨਾ ਕੋਏ ਨਾਨਕ ਪੰਡੇ ਬਾਹਿ ਰਾਏ ਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਈ ਪਾਗਰ ਤੀ ਚਾਰ ਨਾਨਕ ਤੇ ਮੁਖ ਜੁਲੇ।

0: ਫਿੱਕਾ ਦਰਗਹਿ ਸੱਟੀਐ ਮੋਹੇ ਤੁੱਕਾਂ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ ਮਹੱਲਾ ਪਹਿਲਾ
1: ਅੰਦਰੋਂ ਹੋ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ 68

0: ਨਾਨਕ ਸਿਫਤ ਵਿਗਾਸ ਮਹੱਲਾ ਦੂਜਾ
1: ਆਣੇ ਦੋਸਤੀ ਬੜਾਰੂ ਸੁਣਿਓ ਪਾਣੀ ਅੰਦਰੀ ਖਜੋ ਤਿਸਦਾ ਥਾਵ ਨਾ ਥਿਓ ਹੋਏ ਆਣਾ ਕਰੇ ਕਮਾਉਣਾ ਸਕੇ ਰਾਤ

0: ਜਿਥੇ ਸਿਰ ਜਾਏ ਸੁਧ
1: ਕਰਿਓ ਗੁਰੂ ਕੀ ਸਾਜਨ ਬਾਜੀ ਪਰਮ ਪਿਆਰੀ ਸਾਧ ਸਿੰਘ ਜੋੜ ਭਾਗੇ ਹੋ ਚੌਮਰਤ ਵੇਲੇ ਦੀਆਂ ਹਾਜ਼ਰੀਆਂ ਭਰਦੇ ਹੋਏ ਪਾਵਨ ਪਵਿੱਤਰ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਨੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤਾ ਹੈ ਜੀ। ਆਉਣ ਅਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ ਤਿੰਨਾਂ ਪਾਸੋਂ ਮੁੱਖ ਵਾਕ ਦੀ ਕਥਾ ਅਤੇ ਅੱਜ ਦੇ ਇਤਿਹਾਸ ਦੀ ਵਿਚਾਰ ਸਰਵਣ ਕਰੀਏ ਜੀ। ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਚਾ ਅਮਰ ਅਮਰ ਵਰਤਾਇਆ ਅਛਲ ਅਛੇਦ ਅਭੇਦ ਹੈ ਭਗਤ ਵਛਲ ਹੋਏ ਆਪ ਛਲਾਇਆ ਮਹਿਮਾ ਮਿਤ ਮਰਜਾਦ ਲੰਘ ਪਰਮਿਤ ਪਾਰਾ ਵਾਰ ਨਾ ਪਾਇਆ ਰਹਿ ਰਾਸੀ ਰਹਿ ਰਾਸ ਹੈ ਪੈਰੀ ਪੈ ਜਗ ਪੈਰੀ ਪਾਇਆ ਗੁਰਮੁਖ ਸੁਖ ਫਲ ਅਮਰ ਪਦ ਅੰਮ੍ਰਿਤ ਫਲ ਲਾਇਆ ਗੁਰ ਚੇਲਾ ਚੇਲਾ ਗੁਰੂ ਪੁਰਖੋਂ ਪੁਰਖ ਉਪਾਏ ਸਮਾਇਆ ਵਰਤਮਾਨ ਹੋਏ ਵੀਹ ਵਿਸਵੀ ਵੀਹ ਵਿਸਵੇ ਹੋਏ ਇੱਕ ਹੀ ਸਹਿਜ ਘਰ ਆਇਆ ਸੱਚਾ ਅਮਰ ਅਮਰ ਵਰਤਾਇਆ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਧ ਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ

ਜੀ ਸਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾ ਲਗ ਚਿਤ ਨ ਆਵਹੀ ਕਿਸ ਹੀ

ਕਿਉਂ ਨਾ ਮਰੀ ਜੈ ਰੋਏ ਜਾ ਲਗ ਚਿਤ ਨਾ ਆਵਹੀ ਮਹਲਾ ਦੂਜਾ ਜਾਂ ਸੁਖ ਤਾਂ ਸੋਹਰਾਵਿਓ ਦੁੱਖ ਵੀ ਸਮਾਲਿਓ ਓਏ।

तू अंत सखाई जो तेरी शरणागति

తిష్టిలనాత్తమాయి. జో తెరీ శరణాగతి తిన్ లెహ చడాయి, నానక్ వే పరవాహో హై తిస్ తిలనా తమాయి. వాహిగురు జీ కా ఖాల్సా, వాహిగురు జీ కీ ఫతే. గురు రూప గురు కి సాచీ నివాచీ సాధ సంగత, ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਦਾਤੇ ਨੇ ਅੰਮ੍ਰਿਤ ਵੇਲੇ ਦਾ ਇਸ਼ਨਾਨ, ਦਾਤੇ ਨੇ ਅੰਮ੍ਰਿਤ ਵੇਲੇ ਦਾ ਜਾਗਣਾ ਔਰ ਫਿਰ ਬਹੁਤ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੋੜਨਾ ਕੀਤਾ ਹੈ। ਸਤਿਗੁਰ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਮੁਰਸ਼ਦ ਉਲ ਆਲ ਬੀਨ, ਮੁਰਸ਼ਦ ਮਜ਼ਨ ਬੀਨ, ਦੂਜੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਅਤੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਤੀਜੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਾਹਿਬ ਦੀ ਮੁਬਾਰਕ ਰਸਨਾ ਤੋਂ ਫਰਮਾਏ ਹੋਏ ਇਲਾਹੀ ਫਰਮਾਨ ਦੀ ਬਖਸ਼ਿਸ਼ ਹੋਈ ਹੈ। ਸਲੋਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਜੀ ਮਹਾਰਾਜ ਸੇ ਰਤਨਾਂ ਤੋਂ ਬਖਸ਼ੇ ਹੋਏ ਆ। ਪੌੜੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਰਸਨਾ ਤੋਂ ਬਖਸ਼ੀ ਹੋਈ ਹੈ। ਇਹ ਸੂਹੀ ਦੀ ਵਾਰ ਦੀ ਆਖਰਲੀ ਪੌੜੀ ਹੈ। ਪੌੜੀ ਦੀਆਂ ਅਖੀਰਲੀਆਂ ਪੰਕਤੀਆਂ ਦੇ ਵਿੱਚ ਮਾਨੋ ਕਿ ਇਹ ਸਾਰੀ ਵਾਰ ਦਾ ਸਾਰੇ ਫਰਮਾਨ ਦਾ ਤੱਤ ਹੈ। ਜੋ ਤੇਰੀ ਸਰਨਾਗਤੀ ਤਿੰਨ ਲਹੇ ਛਡਾਈ, ਨਾਨਕ ਵੇ ਪ੍ਰਵਾਹ ਹੈ ਤਿਸ ਤਿਲ ਨਾ ਤਮਾਈ। ਸਰਨ ਉਹਦੀ ਜਿਹਨੂੰ ਇੱਕ ਤਿਲ ਮਾਤਰ ਵੀ ਤਮਾ ਨਹੀਂ ਹੈ। ਤਮਾ ਕੀ ਹੈ? ਤਾਮਸੀ। ਤਾਮਸੀ ਕੀ ਹੈ? ਕ੍ਰੋਧ ਵਾਲਾ ਅੱਗ ਭਰਿਆ ਸਵਾ। ਹੇ ਵਾਹਿਗੁਰੂ ਅਕਾਲ ਪੁਰਖ, ਤੇਰੇ ਘਰ ਅੱਗ ਤੇ ਬੁਝਾ ਸਕਦਾ ਤੂੰ, ਲੇਕਿਨ ਤੇਰੇ ਘਰ ਆਏ ਜੀਵ ਨੂੰ ਅੱਗ ਨਹੀਂ ਲੱਗ ਸਕਦੀ। ਉਹਦੀ ਅੰਦਰ ਦੀ ਅੱਗ ਜਿਹੜੀ ਏ ਬੁਝ ਸਕਦੀ ਹੈ ਜੋ ਤੇਰੀ ਸਰਨ ਵਿੱਚ ਆਇਆ। ਜੇ ਸਰਨ ਵਿੱਚ ਆਉਣ ਦਾ ਤਰੀਕਾ ਹੈ ਨਾ, ਉਹ ਜੋ ਚਾਰੇ ਪਾਸੇ ਭਟਕ ਕੇ ਵੇਖ ਲਿਆ ਹੋਵੇ ਔਰ ਬਹੁਤ ਆਪਣੇ ਆਪ ਨੂੰ ਨੀਵਾਂ ਸਮਝ ਕੇ ਉਹਦੀ ਸਰਨ ਵਿੱਚ ਆਏ। ਸਤਿਗੁਰੂ ਸਾਹਿਬ ਜੀ ਨੇ ਇਲਾਹੀ ਬਾਣੀ ਦੇ ਵਿੱਚ ਸਾਨੂੰ ਉਹ ਉਪਦੇਸ਼ ਦਿੱਤਾ ਹੋਇਆ ਵੀ ਸ਼ਰਨ ਵਿੱਚ ਆਏ ਤੇ ਕਿਵੇਂ ਆਉਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਰਸਨਾ ਤੋਂ ਬਚਨ ਨੇ ਕਿ ਗੁਰੂ ਕੋਲ ਆ ਕੇ ਆਖੀ, ਹਰਜੂ ਰਾਖ ਲਿਹੋ ਪੱਤ ਮੇਰੀ। ਮੇਰੇ ਵਾਹਿਗੁਰੂ ਕਿਰਪਾ ਕਰੀ
ਮੇਰੀ ਪੱਤ ਰੱਖ ਲਾ, ਵੀ ਤੇਰੇ ਬਿਨਾਂ ਮੇਰੀ ਪੱਤ ਰਹਿੰਦੀ ਨਹੀਂ। ਮੈਂ ਸਾਰੇ ਪਾਸੇ ਭਟਕ ਕੇ ਦੇਖਿਆ, ਮੈਨੂੰ ਕੋਈ ਰੱਖਣ ਵਾਲਾ ਦਿਸਿਆ ਨਹੀਂ ਹੈਗਾ। ਜਮ ਕੋ ਤਰਾਸ, ਹੁਣ ਮੇਰਾ ਬੁਢਾਪਾ ਹੈ ਤੇ ਮੈਨੂੰ ਅੱਗਾਂ ਜਲਾ ਦਿੱਤਾ ਪਿਆ, ਵੀ ਅੱਗੋਂ ਹੁਣ ਪਤਾ ਨਹੀਂ ਮੇਰੇ ਨਾਲ ਕੀ ਹੋਏਗਾ। ਤੇਰੇ ਦਰ ਤੂੰ ਆਵਾਜ਼ ਸੁਣੀ ਹੈ ਕਿ ਜਿਹੜਾ ਅੱਗਾ ਰਸਤਾ ਹੈ ਨਾ ਉਹ ਬੜਾ ਔਖਾ ਹੈ। ਅਜ਼ਰਾਇਲ ਫਰਿਸ਼ਤਾ ਤੇਰੇ ਪੀੜੇ ਕਾਹੀ, ਕਿਉਂ ਜਮ ਦੁੱਤ ਮੈਨੂੰ ਪੀੜਨਗੇ। ਉਹ ਡਰ ਮੇਰੇ ਅੰਦਰ ਪੈਦਾ ਹੋ ਗਿਆ, ਹੁਣ ਉੱਥੋਂ ਕੰਬਦਾ ਹੋਇਆ ਤੇਰੇ ਕੋਲ ਆਇਆ। ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਤ ਤੇਰੀ। ਇਹ ਵੀ ਨਹੀਂ ਕਿ ਮੈਂ ਕੁਛ ਚੰਗਾ ਵਾਂ। ਮਹਾਂਪਤਤ, ਜਿਵੇਂ ਬਹੁਤ ਮਾੜੇ ਕਰਮ ਕਰ ਚੁੱਕਾ ਹਾਂ, ਪਤਤ ਹੋ ਚੁੱਕਾ, ਮੁਗਧ ਲੋਭੀ ਫਨ, ਮੁਗਧ ਮੂਰਖਾਂ ਦਾ ਮੂਰਖ ਹੋਵੇ, ਉਸ ਤੋਂ ਵੀ ਗਾਂ ਮੂਰਖ ਹੋਵੇ ਤੈਨੂੰ ਮੁਗਧ ਕਹਿੰਦੇ ਹਨ। ਕਰਤ ਪਾਪ ਅਬਹਾਰਾ, ਇਹ ਵੀ ਨਹੀਂ ਕਿ ਮੈਂ ਪਾਪ ਨਹੀਂ ਕੀਤੇ, ਬਹੁਤ ਪਾਪ ਕੀਤੇ ਆ, ਹੁਣ ਪਾਪ ਕਰ ਕਰਕੇ ਅੱਗਾਂ ਜਿਹੜਾ ਦਿੱਤਾ ਪਿਆ। ਭੈ ਮਰਬੇ ਕੋ ਵਿਸਰਤ ਨਾਹਨ ਤੇ ਚਿੰਤਾ ਤਨ ਯਾਰ, ਹੁਣ ਫਿਰ ਤਨ ਇੱਕ ਤੇ ਅੰਦਰ ਅੱਗ ਬਲਦੀ ਸੀ, ਹੁਣ ਤਨ ਉਸ ਚਿੰਤਾ ਚ ਵੀ ਸੜਦਾ ਪਿਆ ਹੈ ਵੀ ਕੀ ਹੋਏਗਾ ਮੇਰੇ ਨਾਲ। ਕੋਈ ਆਖੇ ਗੁਣਾਂ ਦੀ ਕੀਮਤ ਪੈਂਦੀ ਹੈ, ਨਾਹਿਨ ਗੁਣ ਨਾਹਿਨ ਕਹਿ ਜਪ ਤਪ, ਕੋਈ ਜਪ ਵੀ ਨਹੀਂ ਕਰ, ਤੇਰੀ ਬੰਦਗੀ ਵੀ ਨਹੀਂ ਕਰ ਸਕਿਆ, ਕੋਈ ਤਪੱਸਿਆ ਵੀ ਨਹੀਂ ਕਰ ਸਕਿਆ, ਹੁਣ ਮੈਨੂੰ ਜਸਤਾ ਹੈ ਨਹੀਂ ਵੀ ਕਿਹੜਾ। ਕੌਣ ਕਰਮ ਅਬ ਕੀਜਾ, ਕਿਹੜਾ ਕਰਮ ਕਰਾਂ ਮੈਂ, ਤਾਂ ਮੈਨੂੰ ਇੱਕੋ ਹੀ ਦੱਸਿਆ ਹੈ, ਨਾਨਕ ਹਾਰ ਪਰਿਓ ਸਰਨਾਗਤ, ਜੋ ਤੇਰੀ ਸਰਨਾਗਤੀ ਤਿੰਨ ਲਿਹੇ ਛਡਾਈ। ਨਾਨਕ ਹਾਰ ਪਰਿਓ ਸਰਨਾਗਤ, ਅਭੈ ਦਾਨ ਪ੍ਰਭ ਦੀਜੇ, ਤੂੰ ਕਿਰਪਾ ਕਰ ਮੇਰੇ ਉੱਤੇ, ਮੈਨੂੰ ਸਾਰਿਆਂ ਛਡਾ ਕੇ ਕਿ ਮੈਨੂੰ ਇਹਨਾਂ ਕਿਸੇ ਦਾ ਭੈ ਨਾ ਰਹੇ, ਆਪਣੀ ਸ਼ਰਨ ਦੇ ਵਿੱਚ ਰੱਖ ਲਾ। ਗੁਰੂ ਤੇਗ ਬਹਾਦਰ ਸਾਹਿਬ ਵੀ ਇੱਕ ਥਾਂ ਹੋਰ ਬਚਨ ਕਹਿੰਦੇ ਆ, ਔਰ ਉਹਦੇ ਨਾਲ ਵਾਰਤਾ ਵੀ ਆਈ ਹੈ ਕਿ ਮੇਰੀ ਪੀਰੀ ਦੇ ਮਾਲਕ ਸਿੰਘਾਸਨ ਤੇ ਬਿਰਾਜਮਾਨ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਬੈਠਦੇ ਹਨ ਸੰਗਤ ਦੇ ਵਿੱਚ ਬੜੀ ਨੀਵੀਂ ਪਾ ਕੇ ਬੈਠਦੇ ਸੀ। ਸਿੱਖਾਂ ਪੁੱਛਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛਿਆ, ਕਹਿਣ ਲੱਗੇ ਗੁਰਦੇਵ ਪਿਤਾ, ਜਿਹੜਾ ਅੰਦਰ ਦੀ ਜਾਣਦਾ ਹੋਵੇ ਨਾ, ਜਦੋਂ ਆਪਣੇ ਗੁਨਾਹਾਂ ਦਾ ਪਤਾ ਹੋਵੇ, ਉਹਦੇ ਅੱਗੇ ਨੀਵੀਂ ਪਾ ਕੇ ਬੈਠੀ ਹੈ। ਤੇ ਸਤਿਗੁਰੂ ਸਾਹਿਬ ਜੀ ਨੇ ਬਚਨ ਕਿਹਾ, ਕਹਾਂ ਕਹੋ ਮੈਂ ਆਪਣੀ ਕਰਨੀ, ਜਿਹ ਵਿਦ ਜਨਮ ਗਵਾਇਓ, ਕਹਿ ਨਾਨਕ ਸਭ ਔਗਣ ਮੋਹ ਮੈਂ ਰਾਖ ਲਿਓ ਸਰਨਾਇਓ, ਮੈਂ ਤੇਰੀ ਸਰਨ ਵਿੱਚ ਆਇਆ ਵਾਂ, ਮੈਂ ਔਗਣਾਂ ਦਾ ਜਿਹੜਾ ਨਾ ਉਪਰਿਆ ਹੋਇਆ, ਮੈਨੂੰ ਹੋਰ ਰੱਖਣ ਵਾਲਾ ਵੀ ਨਹੀਂ।
ਹੁਣ ਮੇਰੀ ਜਵਾਨੀ ਬੀਤ ਗਈ, ਜਵਾਨੀ ਵੇਲੇ ਮੈਨੂੰ ਅਕਲ ਨਹੀਂ ਆਈ, ਬੁਢੇਪਾ ਆ ਗਿਆ, ਹੁਣ ਮੈਨੂੰ ਲੱਗਦਾ ਕਿ ਮੇਰਾ ਸਮਾਂ ਨੇੜੇ ਆ ਗਿਆ। ਖਿੱਸਾ ਜੋਬਨ ਵਧੇ ਜਰੂਆ, ਜਵਾਨੀ ਖਿਸ ਗਈ ਹੈ, ਬੁਢਾਪਾ ਜਨਮ ਦਿਨ ਵੱਧ ਰਿਹਾ। ਦਿਨ ਨਿਹਾਰੇ ਸੰਗ ਮੀਚ, ਮੌਤ ਦੇ ਦਿਨ ਜਿਹੜੇ ਆ ਨਾ ਉਹ ਬਹੁਤ ਨੇੜੇ ਆ ਗਏ। ਬਿਨਵੰਤ ਨਾਨਕ ਸਰਨ ਤੇਰੀ, ਰਾਖ ਸਾਧੂ ਨੀਚ, ਤੂੰ ਗੁਰੂ ਮੈਨੂੰ ਨੀਚ ਨੂੰ ਰੱਖ ਲਾ, ਮੈਂ ਤੇਰੇ ਤੋਂ ਬਿਨਾ ਮੇਰਾ ਕੋਈ ਹੋਰ ਜਿਹੜਾ ਹੈ ਉਹ ਨਹੀਂ ਹੈਗਾ। ਕਿਸੇ ਹੀ ਕੋਈ ਕੋਈ, ਕਿਸੇ ਦਾ ਕੋਈ ਹੋਵੇਗਾ, ਕਿਸੇ ਦਾ ਕੋਈ ਹੋਵੇਗਾ, ਮਾਂਝੀ ਨਿਮਾਣੀ ਇੱਕ ਤੂੰ, ਮੇਰਾ ਨਿਮਾਣੀ ਦਾ ਇਹ ਘਰ ਨਿਮਾਣਿਆਂ ਦਾ ਮਾਣ ਹੈ, ਇਹ ਘਰ ਨਿਤਾਣਿਆਂ ਦਾ ਤਾਣ ਹੈ, ਜੇ ਉੱਚਾ ਹੋ ਕੇ ਆਇਆ ਤੇ ਇੱਕ ਕੁਛ ਨਹੀਂ ਹੈ। ਹੋਏ ਨਿਮਾਣੀ ਢਹਿ ਪਈ, ਜਦੋਂ ਨਿਮਾਣਾ ਹੋ ਕੇ ਡਿੱਗੇਗਾ ਉਦੋਂ ਗੁਰੂ ਕਿਰਪਾ ਕਰਦਾ ਰੱਖ ਲੈਂਦਾ। ਹੋਏ ਨਿਮਾਣੀ ਢਹਿ ਪਈ, ਮਿਲਿਆ ਸਹਿ ਸੁਭਾਏ, ਪੂਰਬ ਲਿਖਿਆ ਪਾਇਆ, ਜਿਹੜਾ ਤੂੰ ਇਸ ਸੰਸਾਰ ਬਣਾਉਣ ਤੋਂ ਪਹਿਲਾਂ ਲਿਖ ਦਿੱਤਾ ਸੀ ਨਾ ਵੀ ਇੱਥੇ ਸਵਿਧਾਨ ਇਹ ਆ ਵੀ ਬਖਸ਼ਿਆ ਜਿਹੜਾ ਇਸ ਤਰੀਕੇ ਤੇ ਆਏਗਾ ਉਹ ਬਖਸ਼ਿਆ ਜਾਏਗਾ। ਮੈਂ ਹੁਣ ਤੇਰੇ ਪਿਆਰਿਆਂ ਕੋਲ, ਤੂੰ ਕਿਸੇ ਨਾ ਕਿਸੇ ਦੇ ਪਿੱਛੇ ਮੈਨੂੰ ਬਖਸ਼ ਦੇਵੇ, ਕਿਉਂਕਿ ਸਾਡਾ ਆਪਣਾ ਇੰਨੇ ਪਾਪ ਨੇ ਅਸੀਂ ਬਖਸ਼ਿਆ ਨਹੀਂ ਜਾ ਸਕਦੇ, ਪਰ ਤੇਰੇ ਪਿਆਰੇ ਨੂੰ ਵਿੱਚ ਪਾ ਲਈਏ, ਜਿਵੇਂ 500 ਪਠਾਣਾ ਨੇ ਪੀਰ ਬੁੱਧੂ ਸ਼ਾਹ ਨੂੰ ਵਿੱਚ ਪਾ ਲਿਆ ਸੀ, ਕਲਗੀਧਰ ਪਾਤਸ਼ਾਹ ਪੀਰ ਬੁੱਧੂ ਸ਼ਾਹ ਨੂੰ ਮੋੜ ਹੀ ਨਹੀਂ ਸਕਦੇ ਸੀ। ਹੋਏ ਨਿਮਾਣੀ ਢਹਿ ਪੀ, ਮਿਲਿਆ ਸਹਿ ਸੁਭਾਏ, ਪੂਰਬ ਲਿਖਿਆ ਪਾਇਆ, ਨਾਨਕ ਸੰਤ ਸਹਾਏ, ਮੈਨੂੰ ਕੋਈ ਆਸ ਨਹੀਂ, ਕੋਈ ਹੋਰ ਰੱਖਣ ਵਾਲਾ ਨਹੀਂ ਹੈਗਾ। ਚਾਰ ਕੁੰਟ ਦਹਿ ਦਿਸ ਭਰਮੇ, ਥੱਕ ਆਏ ਪ੍ਰਭ ਕੀ ਸਾਮ, ਚਾਰੇ ਪਾਸੇ ਭਟ ਕੇ ਦੇਖਿਆ ਕੋਈ ਰੱਖਣ ਵਾਲਾ ਨਹੀਂ। ਇਸੇ ਕਰਕੇ ਬਾਬਾ ਫਰੀਦ ਕਹਿੰਦਾ ਹੈ, ਜਦੋਂ ਤੇਰੇ ਕੋਲ ਟੁੱਟਣਾ ਹੋਵੇ ਨਾ ਉਦੋਂ ਪਹਿਲਾਂ ਮੇਰੀ ਜਿੰਦ ਕੱਢ ਲਈ। ਫਰੀਦਾ ਬਾਰ ਪ੍ਰਾਏ ਬੈਸਣਾ, ਸਾਈ ਮੁਝੇ ਨਾ ਦੇ, ਜੇ ਤੂੰ ਏਵੇਂ ਰੱਖਸੀ ਜੀਉ ਸਰੀਰੋਂ ਲੈ, ਮੇਰੇ ਅੰਦਰੋਂ ਜਾਨ ਕੱਢ ਲਈ ਜਿਹਦੇ ਨਾਲ ਮੈਂ ਤੈਨੂੰ ਛੱਡ ਕੇ ਕਿਸੇ ਹੋਰ ਪਾਸੇ ਜਾਣਾ ਹੋਵੇ ਨਾ ਤੇ ਮੇਰੀ ਜਾਨ ਉਦੋਂ ਪਾਸੇ ਨਿਕਲ ਜਾਏ, ਮੈਂ ਤਿੱਥੋਂ ਟੁੱਟ ਨਾ ਸਕਾਂ। ਔਰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਨੇ ਪ੍ਰਤੱਖ ਵਾਪਰਿਆ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਪ੍ਰੀਖਿਆ ਰਾਣੀ ਕੀਤੀ, ਅੱਧੀ ਰਾਤ ਨੂੰ ਉਠਾਇਆ, ਚਿੱਕੜੇ ਵਿੱਚੋਂ ਗੜਵਾ ਕਢਾਇਆ, ਤੇ ਜਦੋਂ ਆਪ ਜੀ ਨੇ ਇੱਕ ਰੂਪ ਭਿਆਨਕ ਧਾਰਿਆ, ਜਿਹਨਾਂ ਨੇ ਧਾਨਕ ਰੂਪ ਰਹਾਂ ਕਰਤਾਰ, ਤੇ ਪਿੱਛੇ ਮੁੜ ਕੇ ਕਈ ਅਖੀਰ ਬਾਬਾ ਬੁੱਢਾ ਸਾਹਿਬ ਧੰਨ ਗੁਰੂ ਅੰਗਦ ਸਾਹਿਬ ਰਹਿ ਗਏ। ਬਾਬਾ ਬੁੱਢਾ ਸਾਹਿਬ ਇਤਿਹਾਸ ਕਹਿੰਦੇ ਵੀ ਕਿ ਦਰਖਤ ਤੇ ਓਹਲੇ ਹੋ ਕੇ ਖੜੋ ਗਏ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ, ਪੁਰਖਾ ਤੂੰ ਗਿਆਨੀ ਆਪਣੇ ਘਰ ਨੂੰ, ਬਿਲਕੁਲ ਇਸ ਪੰਕਤੀ ਤੇ ਸਪਸ਼ਟ ਅਰਥ ਪ੍ਰੈਕਟੀਕਲ
ਸੱਚੇ ਪਾਤਸ਼ਾਹ ਜਿਨ੍ਹਾਂ ਦੇ ਘਰ ਸੀ ਚਲੇ ਗਏ। ਨਾਨਕ ਦਾ ਘਰ, ਲਹਿਣੇ ਦਾ ਘਰ ਤੇ ਤੂੰ ਐ, ਮੈਂ ਕਿੱਥੇ ਜਾਵਾਂ। ਔਰ ਅੱਖਾਂ ਦੇ ਵਿੱਚ ਵਿਰਾਗ ਸੀ। ਸਤਿਗੁਰ ਸਾਹਿਬ ਜੀ ਦੀ ਉਹੀ ਵਾਰਤਾ ਇਲਾਹੀ ਬਾਣੀ ਚ ਆ ਗਈ, ਕਿਉਂ ਨਾ ਮਰੀਜ਼ਾ ਰੋਏ

ਨਾਨਕ ਦਾਸ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸ਼ਬਦ ਹਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਾਵਨ ਕਾ ਸਦਕਾ ਸਰਬ ਸੁਖੋਏ ਜਹਾਂ ਜਾ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਹਿ ਰਿਆਇਤ ਦੇਖਤੇ ਫਤਿਹ ਬਿਰਧ ਕੀ ਪਾਏ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੰਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕਾਰਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੇ ਨਵਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਾਰੇ ਬਖਸ਼ ਕੇ ਨਿਹਾਲ ਕੀਤਾ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਮਹਾਰਾਜ ਜੀਓ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਅੰਤ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਸਾਰੀਆਂ ਸੰਗਤ ਦੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਹਿਨ ਮਾਣਿਓ ਕੇ ਮਾਣ
ਗੁਰੂ ਨਿਤਾਣੂ ਕੇ ਤਾਣ ਗੁਰੂ, ਨਿਉਟਿਆਂ ਦੀ ਓਟ ਗੁਰੂ, ਨਿਆਸਰਿਆਂ ਦੇ ਆਸਰ ਗੁਰੂ, ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ। ਅੱਜ ਦੇ ਦਿਹਾੜੇ ਸੰਨ 1574 ਈਸਵੀ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਚਵਾਰਾ ਸਾਹਿਬ ਦੇ ਅਸਥਾਨ ਤੇ ਆਪ ਜੀ ਨੇ ਪ੍ਰਭਪੁਰ ਪਿਆਨਾ ਕੀਤਾ ਸੀ। ਅੱਜ ਆਪ ਜੀ ਦਾ ਜੋਤੀ ਜੋਤ ਦਿਵਸ ਸਿੱਖ ਗੁਰਦੁਆਰਾ ਸਹਿਨਹੋ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਬੜੇ ਪਿਆਰ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ, ਆਪ ਜੀ ਦੇ ਦਰ ਦੀਆਂ ਹਾਜ਼ਰੀਆਂ ਭਰੀਆਂ, ਸਾਰੀਆਂ ਸੰਗਤਾਂ ਦੀਆਂ ਸੇਵਾਵਾਂ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨਾ, ਨਾ ਬਾਣੀ ਦੀ ਨਿਤਨੇਮ ਦੀਆਂ ਦਾਤਾਂ ਬਖਸ਼ ਕੇ ਸਾਰੀਆਂ ਸਿੱਖ ਸੰਗਤਾਂ ਨੂੰ ਨਿਹਾਲ ਕਰਨਾ, ਮਹਾਰਾਜ ਜੀ ਚਰਨਾਂ ਦਾ ਓਟ ਆਸਰਾ ਬਖਸ਼ਿਸ਼ ਕਰਨਾ। ਆਪ ਜੀ ਦੇ ਦਰ ਘਰ ਦੇ ਸੇਵਕ ਕਾਕਾ ਜਸ ਕਰਨਦੀਪ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦੇ ਆ, ਅਰਦਾਸ ਬੇਨਤੀ ਕਰਦੇ ਨੇ। ਕਿਰਪਾ ਕਰਨੀ, ਬੱਚੇ ਦੇ ਸਿਰ ਤੇ ਹੱਥ ਰੱਖਣਾ, ਲੰਬੀਆਂ ਉਮਰਾਂ ਵਿਦਿਆ ਦੇ ਦਾਨ ਬਖਸ਼ਿਸ਼ ਕਰਨੇ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਦਰ ਘਰ ਦੇ ਸੇਵਕ ਗੁਰੂ ਘਰ ਦੇ ਵਜ਼ੀਰ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੋਗਤਾ ਵਾਸਤੇ ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ। ਸੇਵਕਾਂ ਨੂੰ ਦੇਹ ਰੋਗਤਾ ਦੇ ਦਾਨ ਬਖਸ਼ਿਸ਼ ਕਰਨੇ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ। ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਆਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕੇ ਆਪਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਤ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ

ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾਇਆ ਕੀ ਰਹੇ ਨਾਮ ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ਼ ਹਰ ਚੜੇ ਸ ਉਤਰੇ ਜੋ ਸ਼ਰਧਾ ਕਰ

ਰੱਖਿਆ ਕਰੇ ਗੁਰ ਕਲਗੀ ਧਰ ਜਗਦੀਸ਼ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਘਨ ਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨਾ ਆਵੈ ਰਾਵ ਸਾਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨੈ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੂਹੇ ਬਣ ਆਵੈ

ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਐ ਨਾਨਕ ਵੇਖੈ ਆਪ ਫੂਕ ਕਢਾਈ ਤਹਿ ਪਵੈ ਪੌੜੀ

ਕੋੜੀ ਸਤਿਗੁਰ ਅੰਮ੍ਰਿਤ ਬਿਰਖ ਹੈ ਅੰਮ੍ਰਿਤ ਰਸ ਫਲਿਆ ਜਿਸ ਪ੍ਰਾਪਤ ਸੂਲ ਹੈ ਗੁਰ ਸ਼ਬਦੀ ਮਿਲਿਆ ਸਤਿਗੁਰ ਕੈ

नानक बख्श मिलायन फिर गर्व ना करया। श्लोक महला पहला। सच

अलिपत लिव लाया, ओ ना सोग विजोग ना व्यापई, हर भाणा पाया नानक।

ਵਾਹਿਗੁਰੂ। ਅੱਜ ਆਪਾਂ ਸਾਰੇ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਮਨਵਾਵੇ ਦੇ ਮੁਕਵਾਕਾਂ ਅਨੁਸਾਰ ਗੁਰੂ ਅਮਰਦਾਸ ਕੀ ਅਕਤ ਕਥਾ ਹੈ। ਇੱਕ ਜੀ ਕਛ ਕਹੀ ਨਾ ਜਾਈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਅਣਥਕ ਸੇਵਾ ਕੀਤੀ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਉਣਾ ਹੋਮੈ ਵਿੱਚੋਂ ਜਾਏ। ਇਸ ਜੀਵ ਨੂੰ ਇਹ ਸਮਝਾਇਆ ਹੈ ਕਿ ਉਮਰ ਭਾਵੇਂ ਕਿਤਨੀ ਵੀ ਹੋ ਜਾਏ ਪਰ ਜਦੋਂ ਮਾਲਕ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਕਰਦਾ ਹੈ, ਮਨ ਵਿੱਚ ਤਾਂਘ ਹੋਵੇ ਉਸ ਪਰਮੇਸ਼ਰ ਨੂੰ ਮਿਲਣ ਦੀ। ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਿਆਣੀ ਉਮਰ ਦੇ ਵਿੱਚ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੇਵਾ ਕਰਦਿਆਂ ਨਿੱਤ ਰੋਜ਼ 12 ਸਾਲ ਗਾਗਰ ਵਿੱਚ ਪਾਣੀ ਲਿਆ ਕਰਕੇ ਭਰ ਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਇਸ਼ਨਾਨ ਕਰਾਉਂਦੇ ਰਹੇ। ਫਿਰ ਪਰਖ ਇਹੋ ਜਿਹੀ ਬਖਸ਼ਿਸ਼ ਹੋਈ, ਗੁਰਿਆਈ ਪ੍ਰਾਪਤ ਹੋਈ। ਉਸ ਤੋਂ ਬਾਅਦ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਪਰਖ ਕੀਤੀ ਭਾਈ ਜੇਠਾ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਰਾਮਦਾਸ ਸਰੋਵਰ ਨਾਤੇ ਸਬੂਤਰੇ ਪਾਪ ਕੁਮਾਤੇ, ਐਸੀ ਬਖਸ਼ਿਸ਼ ਕੀਤੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਨੂੰ ਵਡਿਆਈ ਬਖਸ਼ਿਸ਼ ਕੀਤੀ। ਐਸੇ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਅਕਤ ਕਥਾ ਹੈ, ਕਹੀ ਨਹੀਂ ਜਾ ਸਕਦੀ, ਆਖੀ ਨਹੀਂ ਜਾ ਸਕਦੀ। ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ। ਸਤਿਗੁਰੂ ਜੀ ਕਿਰਪਾ ਕਰਨ, ਅੱਜ ਆਪਾਂ ਜੋਤੀ ਜੋਤਪੁਰ ਮਨਾ ਰਹੇ ਹਾਂ। ਸਤਿਗੁਰੂ ਜੀ ਕਿਰਪਾ ਕਰਨ ਲਈ ਮਨਾਏ ਹੋਏ ਦਿਵਸ ਪੁਰਬ ਸਾਡੇ ਲੇਖੇ ਲੱਗ ਜਾਣ, ਕਿਤੇ ਸਾਨੂੰ ਵੀ ਜੀਵਨ ਜਾਂਚ ਆ ਜਾਏ, ਮਿਲਿਆ ਹੋਇਆ ਇਹ ਮਨੁੱਖਾ ਜਾਮਾ ਸਾਡਾ ਵੀ ਸਫਲਾ ਹੋ ਸਕੇ। ਸੋ ਇਤਨੀ ਸੇਵਾ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਜੋ ਕਰਦੇ ਚੈ ਸੋਏ ਨਾਨਕ ਹੁਕਮ ਦੀ ਰਾਤੀ ਰੁੱਤੀ ਫਿੱਟੀ ਪਾ ਪੌਣ ਪਾਣੀ ਆਗੀ ਪਾਤਾ ਤਿਸ ਵਿੱਚ ਧਰਤੀ ਥਾਪ ਥੀ।

ਦੇ ਚਿੱਤ ਰਤਨ

ਮਨ ਉਦਤ ਠੈਕੜੀਏ ਸੁਰਾਂ ਦਾ ਸੁਤ

संत ग्रंथ में संत योग मंत्र हैं।

ਸਤਿ ਸ਼੍ਰੀ ਅਕਾਲ।

0: ਸਾਲਾ ਦੀ ਸਾਲਾ ਹੈ ਇੱਥੇ ਸੁਣ ਲਾਈ ਨਦੀਆਂ ਤੇ ਬਾਹਰ ਪਾਣ ਤੋਂ ਨਾ ਜਾਣ ਸਮੁੰਦਰ ਚਾ ਸਰਦਾ ਕਿਰੀ ਕੋਲ ਨਾਮਣੀ
1: ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਵੇਖਣ ਸੁਣਨ ਨਾਲ

ਗਾਵਣ ਪੰਡਿਤ ਪਰਮ ਰਖੀ ਗਾਵਣ ਮਾਉਣ

ਸੁਮਿਤ ਤਰਸੀ ਆਪ ਕੀ ਧਰਮ ਕਰਮੀ ਕਰਮੀ ਹੋਏ ਵਿਚਾਰ ਜਿੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੇ ਕੱਛ ਪਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਦਾ ਇਹੋ ਗਿਆਨ ਖੰਡ ਦਾ ਕਿਤੇ ਪੌਣ ਪਾਣੀ ਵੈ ਮੰਤਰ ਕਿਤੇ ਕਾਨ ਮਿਲੇ ਕਿਤੇ ਪਰਮੇ

0: ਕਿੱਥੇ ਕਿੱਥੇ ਰੱਖਣ ਤੂੰ
1: ਕਿੱਥੀਆਂ ਪਾਣੀ ਕਿੱਥੀਆਂ ਪਾਣੀ ਕਿੱਥੇ ਪਾਸ ਕਿੱਥੀਆਂ ਸੁਣ

आकाशवाणी ब्रह्मा अक्षवान्तरम्।

ਨਾਨਕ ਵੱਡਾ ਆਖੀਆ ਆਪੇ ਜਾਏ ਸਾਲਾਂ ਦੀ ਸਲਾਹ ਨਦੀਆਂ ਤੇ ਬਾਹਰ ਸੋਮਣਾ ਜਾਣ ਸਮੁੰਦਰ ਚਾਹ ਸਕਦਾ

ਹੰਕਾਰ ਜਪੀ ਸਭੀ ਸੰਤੋਖੀ ਕਾਮ ਹੈ ਵੀਰ ਕਰਾਰੇ।

ਸੋਹਣ ਪੰਜ ਪ੍ਰਵਾਨ ਬਦਲੀ ਕਰਮ ਸਵੈ ਕੱਚ ਆਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਦਾ ਇਹੋ ਗਿਆਨ ਖੰਡ ਦਾ ਅੱਖ।

ਜਾਨਾ ਮੁਣ ਕੇ ਤੇ ਕਿਤੇ ਰਤਨ ਤੂੰ ਕਿਤੀਆਂ ਪਾਣੀ ਕਿਤੀਆਂ ਪਾਣੀ ਕਿਤੇ ਪਾਸ ਕਿਤੀਆਂ ਸੁੱਤੀ ਨਾਨਕ ਅੰਤ ਨਾ ਅੰਤ।

ਆਸ ਪਾਣੀ ਬ੍ਰਹਮ

ਦੀ ਸਲਾਹ ਹੈ ਇੱਥੇ ਸੁਖ ਸਮਾਈ ਨਦੀਆਂ ਤੇ ਬਾਹਰ ਪਾਣ ਸੁਮ ਨਾ ਜਾਣ ਸਮੁੰਦ ਸਾ ਕਰਤਾ ਕਿਰੀ ਕੁੱਲ ਨਾਮਣੀ ਅੰਤ ਨਾ ਸੁਣੀ ਕਹਿਣ ਨਾਨਕ ਅੰਤ ਨਾ ਕਰਨਾ ਦੇਣ ਨਾਨਕ ਅੰਤ ਨਾ ਦੇਖਣ ਸੁਣਨ ਨਾ ਅੰਤ

ਇੱਥੇ ਅਪਸ ਮੈਂ ਬੈਠਾ, ਇੱਥੇ ਲੈਲਾ ਮੁਕਰ, ਇੱਥੇ ਮੂਰਖ ਖਾਈ, ਇੱਥੇ ਅੰਗੂਠ ਕਰਨਾ, ਇਹ ਬੇਦਾਸ ਪਈ ਦਾ ਮੰਦ ਖਲਾਸੀ ਭਾਣ।

सोदर तेरा सो करके सर्व

ਸਾਵਣ ਪਾਉਣੀ ਅਮਨ ਮੋਹਨ ਸੁਰਗਾ ਮੱਚ ਪਿਆਲੇ ਸਾਵਣ ਰਤਨ ਪਾਏ ਤੇਰੇ ਅਖਤ ਤੀਰਤ ਨਾਲੇ ਗਾਵਣ ਲੋਕ ਮਹਾਂ

ਕਰੀਏ ਗੁਰੰਗ ਮੇਰੇ।

ਦੁਨੀਆਂ ਸੁੱਤੀ ਨਾਨਕ ਅੰਤ ਨ

रस लक्ष्मी सुत कर्म खंड की पानी जो है पूर्ण पूरी हो। मैं राम है

ਪੰਡਿਤ ਦੀ

अंत न सुनी कहन नान, अंत न करने वेर नान, अंत न देखन सुनन नान।

If they come to America, if

सोदर तेरा सो करके हित सर्व

ਸੁਨਿਤ ਧਰਤੀ ਥਾਪ ਕੀ ਧਰਮ ਸਾਧ ਸੁਨਿਤੀ ਜੁਗਤੇ ਰੰਗ ਦਿਲ ਕੇ ਨਾ ਆਪਣੇ ਸੰਗ ਕਰਮੀ ਕਰਮੀ ਹੋਏ ਵਿਚਾਰ ਕਿੱਥੇ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਸਵੈ ਕੱਚ ਖਾਈ ਉੱਥੇ ਪਾਏ ਨਾਨਕ ਗਿਆ ਕਰਮ ਖੰਡ ਕਾ ਇਹ

ਨਾਨਕ ਅੰਤ

आस्तानी ब्रह्मा अक्षुहान कमण सुमेला भगत कमण

ਇੱਥੇ ਖਪਤ ਪੈਂਦੇ ਤਾਂ ਇੱਥੇ ਲੈ ਲੈ ਮੁੱਕਰ ਇੱਥੇ ਮੂਰਤ ਖਾਈ ਤਾਂ ਇੱਥੇ ਅੰਗੂਠ ਪੂਜ ਕਰ ਇਹ ਭੇਦਾਸ ਤਰੀਕਾ ਬੰਦ ਖਲਾਸੀ ਭਾਣੇ ਹੋਰ ਆਤਮ ਸੱਚਾ

0: ਕਿਤੀਆਂ ਸੁੱਤੀ ਨਾਨਕ ਅੰਤ ਨਾ ਅੰਤ
1: ਗਿਆਨ ਅੰਤ ਮੈਂ ਗਿਆਨ ਪਰਚਨ।

Sankt Bau, Sankt Rampen, Sankt Sankt

ਬ੍ਰਹਮਾ ਸਤਿ ਸ਼੍ਰੀ ਅਕਾਲ ਕਮਲ ਸੁਵੇਲਾ ਵਖਤ ਦਾ।

ਖਾਲਾ ਦੀ ਖਾਲਾ ਹੈ ਇੱਥੇ ਨਦੀਆਂ ਤੇ ਬਾਹਰ ਪਾਣ ਤੋਂ ਨਾ ਜਾਣ ਸਮੁੰਦਰ ਸਾ ਸਰਦਾ ਗਿਰੀ ਤੁਲ ਨਾਮਣੀ ਅੰਤ ਨਾ ਛੁੱਟੀ ਕਹਿਣ ਨਾਨਕ ਅੰਤ ਨਾ ਕਰਨਾ ਦੇਣ ਨਾਨਕ ਅੰਤ ਨਾ ਵੇਖਣ

सुदर तेरा सौ करके सर्व

तू गावे तो देखे आजा कतना कति नया तो कत कत कति कोटी।

Thank you.

अंत न सुखी कहन नान, अंत न करने वेल नान, अंत न देखन सुन।

ਇੱਥੇ ਅਬ ਸੁਪੈ ਮੈਂਗਾ ਇੱਥੇ ਲੈ ਲੈ ਮੁਕਰ ਇੱਥੇ ਮੂਰਤ ਨਾਹੀ ਦਾ ਇੱਥੇ ਅੰਗੂਠ ਤੋਂ ਸ਼ਰਮਾ ਇਹ ਬੇਦਾਸ ਪਈ ਦਾ ਬੰਦ ਖਲਾਸੀ ਭਾਣਿਆ ਹੋਰ ਆਸ ਨਾ ਸਕੈ ਜੇਕੋ ਖਾਇਸ਼ ਆਖਣ ਉਹ ਜਾਣੇ ਦੁਨੀਆ ਮੌਕਾ ਆਪੇ ਜਾਣੇ ਆਖਦੇ ਆਖਿਆ ਦੇ ਹਾਂਜੀ ਸੰਤੋ

ਸੋਹਣ ਪ੍ਰਵਾਨ ਨਦਰੀ ਕਰਮ ਪ੍ਰਵੈ ਕੱਚ ਖਾਈ ਉੱਥੇ ਪਾਏ ਨਾਨਕ ਗਏ।

சொல்லி நானக்கு அந்த

ਕਰੀਏ ਸੁਰਾਂ ਸੁਦਾਂ ਕੀ ਸੁਤ

ਗੁਰਬਾਣੀ ਬ੍ਰਹਮਾ ਸਤਿ ਸੁਹਾਗ ਕਮਲ ਸੁਵੇਲਾ ਭਗਤ ਕਮਲ ਕਮਲ।

ਇੱਥੇ ਖੱਬ ਸੁਪੈਂਦੇ ਦਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਤ ਖਾਈ ਦਾ ਇੱਥੇ ਅੰਗੂਪ ਤੂੰ ਸ਼ਰਮਾ ਇਹ ਭੇਦਾਸ ਤਰੀਕਾ ਬੰਦ ਖਲਾਸੀ ਭਾਣਾ

ਨਾਨਕ ਅੰਗ

ਕਰਮਖੰਡ ਕੀ ਬਾਣੀ ਜੋ ਮੈਂ ਰਾਮ ਹੈ

अर्जुनी सैगम गुर प्रसाद। जब आद सच जुगाद सच है भी सच नानक उसी

Sankt Paul, Sankt Kranken, Sankt Dogma.

आकाणी ब्रह्मा सत स्वान करम कमल सुवेला भगत कमल कमल सिद्ध

0: ਸਾਲਾਂ ਦੀ ਸਲਾ ਹੈ ਨਦੀਆਂ ਤੇ ਬਾਹਰ ਸੋਮਣਾ ਚੰਦ ਸਮੁੰਦਰ ਚਾ ਸਕਦਾ ਕੀੜੀ ਕੁੱਲ ਨਾਉਣੀ
1: ਅੰਤ ਨਾ ਸੁਣੀ ਕਹਿਣ ਨਾਲ ਅੰਤ ਨਾ ਕਰਨਾ ਦੇਣ ਨਾਲ ਅੰਤ ਨਾ ਵੇਖਣ ਸੁਣ

ਇੱਥੇ ਖੱਪ ਸੁਣੇ ਮੇਰਾ ਇੱਥੇ ਲੈ ਲੈ ਮੁੱਕਰ ਇੱਥੇ ਮੂਰਖ ਖਾਈ ਨਾ ਇੱਥੇ ਅੰਗੂਪ ਕਰਮਾ ਇੱਥੇ ਦਾਸ ਪਈ ਦਾ ਬੰਦ ਖਲਾਸੀ ਭਾਣਾ।

Alianza Unida.

Thank you.

बस आसाई ब्रह्मा सत्सुहा कमल सुरेगा भगत कमल कम

अंत न सुनी कह नान अंत न करना है नान अंत न देखन सुन।

ਸਭੀ ਸੰਤੋਂ ਕੀ ਗਾਵ ਹੈ ਵੀਰ ਕਰਾਰੇ ਨਾਮ ਪੰਡਿਤ ਪਰਮ ਰਖੀ ਸਰ ਜੋ ਜੁਗ ਵੇਦਾਂ ਨਾਲੇ ਗਾਵ ਹੈ ਮਾਂ